ਜੁਗ ਜੁਗ ਤਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪੁੱਤਰ ਹਜ਼ੂਰੀ ਵੀ ਜੁੜ ਬੈਠੇ ਗੁਰੂ ਸਾਹਿਬ ਸੰਗਤ ਜੀ ਦੋਵਾਂ ਪਰਿਵਾਰਾਂ ਨੂੰ ਸਤਿਗੁਰਾਂ ਨੇ ਖੁਸ਼ੀਆਂ ਸਮਾਂ ਬਖਸ਼ਿਸ਼ ਕੀਤਾ ਹੈ। ਹੁਣ ਸਤਿਗੁਰਾਂ ਚਰਨਾਂ ਕਮਲਾਂ ਵਿੱਚ ਛੋਟੀ ਅਰਦਾਸ ਹੋਵੇਗੀ, ਜਿਸ ਵਿੱਚ ਲੜਕਾ ਲੜਕੀ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ ਜੀ। ਬਾਕੀ ਸਾਰੀ ਸੰਗਤ ਇਸੇ ਤਰ੍ਹਾਂ ਬੈਠੀ ਰਹੇ। ਬੇਨਤੀ ਹੈ ਕਿ ਲੜਕਾ ਲੜਕੀ ਅਤੇ ਉਹਨਾਂ ਦੇ ਮਾਤਾ ਪਿਤਾ ਜਾਂ ਫਿਰ ਘਰ ਦੇ ਵਿੱਚੋਂ ਦੋ ਦੋ ਮੈਂਬਰ ਦੋਨਾਂ ਸਾਈਡ ਤੋਂ ਖੜ੍ਹੇ ਹੋ ਜਾਓ ਜੀ ਆਪਣੀ ਜਗ੍ਹਾ।

ਆਏ ਸੰਗ ਸੰਤਨ ਸਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਸੁਭਾਗ ਜੋੜੀ ਅਤੇ ਦੋਨੇ ਪਰਿਵਾਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹੁਣ ਆਨੰਦ ਕਾਰਜ ਦੀ ਜੋ ਮਰਿਆਦਾ ਹੈ ਉਹਦੀ ਪ੍ਰਾਰੰਭਤਾ ਹੋਣ ਲੱਗੀ ਹੈ। ਸਭ ਤੋਂ ਪਹਿਲਾਂ ਪੱਲੇ ਦੀ ਰਸਮ ਅਦਾ ਹੋਵੇਗੀ। ਆਪ ਜੀ ਨੇ ਧਿਆਨ ਦੇ ਨਾਲ ਸਰਵਣ ਕਰਨਾ। ਹੁਣ ਲੜਕੀ ਦੇ ਪਿਤਾ ਲੜਕੇ ਦਾ ਪੱਲਾ ਲੜਕੀ ਨੂੰ ਫੜਾਉਣਗੇ ਜਾਂ ਪਰਿਵਾਰ ਦਾ ਕੋਈ ਵੀ ਜੀ ਜੋ ਹਾਜ਼ਰ ਹੈ ਉਹ ਪੱਲੇ ਦੀ ਰਸਮ ਅਦਾ ਕਰੇ। ਲੜਕੇ ਦਾ ਪੱਲਾ ਲੜਕੀ ਨੂੰ ਫੜਾਉਣ ਦਾ ਜਿਹੜਾ ਹੈ ਉੱਦਮ ਕੀਤਾ ਜਾਏ। ਭਾਈ ਸਾਹਿਬ ਜੀ ਨੂੰ ਬੇਨਤੀ ਹੈ ਕਿ ਪੱਲੇ ਦਾ ਸ਼ਬਦ ਪ੍ਰਾਰੰਭ ਕਰ ਦੇਣ ਜੀ।

ਹੁਣ ਸਤਿਗੁਰੂ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਚਾਰ ਲਾਵਾਂ ਦੇ ਪਾਠ ਹੋਣਗੇ। ਆਪ ਜੀ ਨੇ ਧਿਆਨ ਨਾਲ ਸਰਵਣ ਕਰਨਾ, ਜਿਹਦੇ ਵਿੱਚ ਲੜਕੀ ਅਤੇ ਲੜਕਾ ਇਸ ਗੱਲ ਵੱਲ ਗੌਰ ਕਰਨ ਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਤਾਬਿਆਂ ਤੋਂ ਜਦੋਂ ਪਹਿਲੀ ਲਾਮ ਦਾ ਪਾਠ ਹੋਵੇਗਾ, ਅਖੀਰ ਜਦੋਂ ਲਾਮ ਦੀ ਸੰਪੂਰਨਤਾ ਹੋਵੇਗੀ, ਨਾਨਕ ਸ਼ਬਦ ਅਖੀਰ ਅਤੇ ਨਾਨਕ ਪਦ ਸ਼ਬਦ ਆਵੇਗਾ, ਲਾਮ ਦੀ ਸਮਾਪਤੀ ਦੀ ਇਹ ਨਿਸ਼ਾਨੀ ਹੈ ਕਿ ਉਸੇ ਹੀ ਲਾਮ ਦਾ ਕੀਰਤਨ ਭਾਈ ਸਾਹਿਬ ਜੀ ਹੁਣੀ ਆਰੰਭ ਕਰ ਦੇਣਗੇ। ਆਪ ਜੀ ਦੋਨਾਂ ਜਾਣਿਆਂ ਨੇ ਸਤਿਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਨੀ, ਮੱਥਾ ਟੇਕਣਾ ਹੈ ਔਰ ਇਸ ਪਾਸਿਓਂ ਪਰਿਕਰਮਾ ਕਰਨੀ ਹੈ, ਜਿਹਦੇ ਵਿੱਚ ਭਾਵਦੀਪ ਸਿੰਘ ਅੱਗੇ ਲੱਗਣਗੇ ਔਰ ਬੀਬੀ ਨੈਨ ਸੀ ਉਹਨਾਂ ਦੀ ਪਿੱਛੇ ਸੰਗਤ ਕਰਨਗੇ। ਆਪ ਜੀ ਨੇ ਗੌਰ ਕਰਨਾ ਕਿ ਜਿਸ ਵਕਤ ਆਪ ਜੀ ਪਰਿਕਰਮਾ ਕਰੋਗੇ, ਰਸਤੇ ਵਿੱਚ ਰੁਕਣਾ ਨਹੀਂ ਹੈ, ਗੱਲਬਾਤ ਨਹੀਂ ਆਪਸ ਵਿੱਚ ਕਰਨੀ, ਔਰ ਬਿਲਕੁਲ ਸਹਿਜ ਵਿੱਚ ਪਰਿਕਰਮਾ ਪੂਰੀ ਕਰਕੇ ਜਦੋਂ ਆਪਣੀ ਜਗ੍ਹਾ 'ਤੇ ਆ ਜਾਓਗੇ, ਆਪ ਜੀ ਨੇ ਆਣ ਕੇ ਫਿਰ ਸਤਿਗੁਰੂ ਜੀ ਨੂੰ ਮੱਥਾ ਟੇਕ ਕੇ ਆਪਣੀ ਜਗ੍ਹਾ 'ਤੇ ਬੈਠ ਜਾਣਾ। ਇਸੇ ਤਰ੍ਹਾਂ ਚਾਰ ਵਾਰ ਪਰਿਕਰਮਾ ਕਰਨੀਆਂ ਹਨ, ਚਾਰੇ ਵਾਰ ਉੱਠਣ ਲੱਗਿਆਂ ਅਤੇ ਬੈਠਣ ਲੱਗਿਆਂ ਸਤਿਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਜਿਹੜਾ ਹੈ ਆਪ ਜੀ ਨੇ ਮਰਿਆਦਾ ਆਰੰਭ ਕਰਨੀ ਹੈ। ਆਓ ਹੁਣ ਸਤਿਗੁਰੂ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਲਾਵਾਂ ਵਿੱਚੋਂ ਆਰੰਭਤਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭਾਇਆ ਅਨ ਦਿਨ ਹਰ ਲਿਵਲਾਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵੱਜੀ ਵਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ

0: ਸਤਿਗੁਰਾਂ ਦੀ ਕਿਰਪਾ ਮੈਂ ਰਾਮ ਸਦਕਾ ਪੂਰਨ ਗੁਰਮਰਿਆਦਾ ਅਨੁਸਾਰ ਸੁਭਾਗ ਜੁੜੇ ਆਨੰਦ ਕਾਰਜ ਹੋਏ ਹਨ। ਸੋ ਦੋਵਾਂ ਪਰਿਵਾਰਾਂ ਨੂੰ ਸਮੂਹ ਗੁਰਦੁਆਰਾ ਸਟਾਫ ਵੱਲੋਂ ਲੱਖ ਲੱਖ ਵਧਾਈ। ਗੁਰੂ ਸਾਹਿਬ ਕਿਰਪਾ ਕਰਨ ਪਰਿਵਾਰਾਂ ਵਿੱਚ ਆਪਸੀ ਪਿਆਰ ਮੇਲ ਮਿਲਾਪ ਬਣਾਈ ਰੱਖਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ ਵਾਹਿ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗੌਤੀ ਜੀ ਸਹਾਇ, ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜੁਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਾਉਣੇ ਦੇ ਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਂਤਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ, ਤੇ ਗਵਾਹੀ ਦੇ ਕੇ ਅੰਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਂਤਰ ਕੇ ਖਾਲਸਾ ਜੀ। ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਂਤਰ ਕੇ ਖਾਲਸਾ ਜੀ। ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਂਤਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ, ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ, ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ। ਉਹ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਔਰ ਸੱਚੀਤਾ, ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ, ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੈਸਾ ਸਤਿਗੁਰ ਸੁਣੀਦਾ

ਸਰਦਾਰ ਭਵਦੀਪ ਸਿੰਘ, ਸਪੁੱਤਰ ਇਕਬਾਲ ਸਿੰਘ, ਬੀਬੀ ਦਵਿੰਦਰ ਕੌਰ, ਸਤਿਗੁਰੂ ਜੀਓ ਬੇਟੀ ਨੈਨਸੀ ਕੌਰ, ਸਪੁੱਤਰੀ ਦੀਪਕ ਕੁਮਾਰ, ਬੀਬੀ ਰੇਖਾ, ਸਤਿਗੁਰੂ ਜੀ ਆਪ ਜੀ ਦੇ ਹਜ਼ੂਰ, ਸੁਭਾਗ ਜੋੜੀ ਦਾ ਆਨੰਦ ਕਾਰਜ ਸੰਪੂਰਨ ਹੋਇਆ। ਸਤਿਗੁਰੂ ਜੀ ਉਹ ਚਾਰ ਲਾਵਾਂ ਦੇ ਪਾਠ ਹੋਏ, ਗੁਰਬਾਣੀ ਕੀਰਤਨ ਹੋਏ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ, ਕਿਰਪਾਲਤਾ ਕਰਨੀ। ਸਤਿਗੁਰੂ ਜੀ ਉਸ ਭਾਗ ਜੋੜੀ ਨੂੰ ਗ੍ਰਹਿਸਥ ਜੀਵਨ ਦੇ ਸੁੱਖ ਬਖਸ਼ਿਸ਼ ਕਰਨੇ, ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਦੋਵਾਂ ਪਰਿਵਾਰਾਂ ਦੇ ਪ੍ਰੇਮ ਇਤਫਾਕ ਪ੍ਰਗਟ ਕਰਨੇ। ਸਤਿਗੁਰੂ ਜੀ ਉਹ ਪਰਿਵਾਰਾਂ ਵੱਲੋਂ ਸੁੰਦਰ ਪਛਾਕੇ ਹਾਜ਼ਰ ਹਨ, ਦਰ ਪ੍ਰਵਾਨ ਕਰਨੇ, ਲੋਕ ਪ੍ਰਲੋਕ ਪੜਦੇ ਕੱਜ ਲੈਣੇ, ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾਲਤਾ। ਸਤਿਗੁਰੂ ਜੀ ਮਿਹਰਾਮਤ ਕਰੋ, ਆਨੰਦ ਕਾਰਜ ਸਾਹਿਬ ਜੀ ਦੀ ਸੰਪੂਰਨਤਾ ਜੀ ਕੀ ਅਰਦਾਸ, ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰੋ, ਸੁੱਖ ਹੋਵੇ, ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ

ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਆਏ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ। ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਇਣ। ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਇਣ। ਰਹਾਉ ਜੋ ਮੰਗੈ ਸੋਈ ਸੋਈ ਪਾਵੈ ਹੈ, ਸੇਵ ਹਰ ਕੇ ਚਰਨ ਰਸਾਇਣ। ਜਨਮ ਮਰਨ ਦੋਹੂ ਤੇ ਛੂਟੈ ਹੈ, ਭਵਜਲ ਜਗਤ ਤਰਾਇਣ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਵਿੰਦ ਪਰਾਇਣ। ਅਵਿਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਵਿੰਦ ਪਰਾਇਣ। ਅਵਿਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਵਿਰਾਜਮਾਨ ਸੁਭਾਗ ਜੋੜੀ ਸਰਦਾਰ ਭਵਦੀਪ ਸਿੰਘ ਅਤੇ ਬੀਬੀ ਨੈਨਸੀ ਕੌਰ, ਸਤਿਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਵਿੱਚ ਆਪ ਜੀ ਦਾ ਆਨੰਦ ਕਾਰਜ ਸੰਪੂਰਨ ਹੋਇਆ ਹੈ। ਸਤਿਗੁਰੂ ਸਾਹਿਬ ਜੀ ਦੇ ਪਾਵਨ ਸਥਾਨਾਂ ਤੋਂ ਕੁਝ ਮਰਿਆਦਾ ਆਪ ਜੀ ਸਰਵਣ ਕਰ ਲਓ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਆਪ ਜੀ ਦਾ ਆਨੰਦ ਕਾਰਜ ਹੋਇਆ, ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਕਿਸੇ ਅੱਗੇ ਹੋਰ ਸਮਰਪਿਤ ਨਹੀਂ ਹੋਣਾ ਹੈ। ਹਰ ਦੁੱਖ ਵੇਲੇ ਸੁੱਖ ਵੇਲੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ। ਆਪਸੀ ਦੋਨਾਂ ਪਰਿਵਾਰਾਂ ਦਾ ਮਾਣ ਅਤੇ ਸਤਿਕਾਰ ਜਿਹੜਾ ਹੈ ਉਹ ਆਪ ਜੀ ਨੇ ਬਹਾਲ ਰੱਖਣਾ ਹੈ। ਆਪਸੀ ਦੋਵਾਂ ਜਾਣਿਆਂ ਨੇ ਔਰ ਇੱਕ ਦੂਸਰੇ ਦੇ ਸਹੁਰੇ ਪਰਿਵਾਰਾਂ ਦਾ ਜਿੱਥੇ ਮਾਣ ਸਤਿਕਾਰ ਬਹਾਲ ਰੱਖਣਾ ਹੈ, ਉੱਥੇ ਆਪਸੀ ਪ੍ਰੇਮ ਇਤਫਾਕ ਅਤੇ ਇੱਕ ਦੂਸਰੇ ਦੀ ਇੱਜ਼ਤ ਜਿਹੜੀ ਹੈ ਉਹ ਕਰਨੀ ਹੈ, ਇੱਕ ਦੂਸਰੇ ਦੀ ਰਿਸਪੈਕਟ ਕਰਨੀ ਹੈ। ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦਾ ਅਭਿਆਸ ਕਰਨਾ ਹੈ। ਜੇ ਬਾਣੀ ਪੜ੍ਹਦੇ ਹੋ ਤਾਂ ਠੀਕ, ਜੇ ਨਹੀਂ ਪੜ੍ਹਦੇ ਤਾਂ ਸਤਿਗੁਰੂ ਸਾਹਿਬ ਜੀ ਦੀ ਬਾਣੀ ਦਾ ਅਭਿਆਸ ਅੱਜ ਤੋਂ ਆਪ ਜੀ ਨੇ ਸ਼ੁਰੂ ਕਰ ਦੇਣਾ, ਕਿਉਂਕਿ ਇਹ ਜੋ ਗ੍ਰਹਿਸਥ ਜੀਵਨ ਵਿੱਚ ਆਪ ਜੀ ਨੇ ਅੱਜ ਪ੍ਰਵੇਸ਼ ਕੀਤਾ, ਆਪ ਜੀ ਨੂੰ ਪਤੀ ਅਤੇ ਪਤਨੀ ਵਜੋਂ ਰਿਸ਼ਤਾ ਮਿਲਿਆ, ਇਹ ਸਤਿਗੁਰੂ ਜੀ ਦੀ ਆਗਿਆ ਨਾਲ ਮਿਲਿਆ ਹੈ। ਅਤੇ ਸਤਿਗੁਰੂ ਜੀ ਦੀ ਆਗਿਆ ਹੀ ਇਹ ਹੈ ਕਿ ਜੋ ਸਿੱਖ ਹੈ ਉਹ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਜਾਪ, ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਭਿਆਸ ਵਿੱਚ ਬੈਠੇ, ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਨਾਮ ਧਿਆਵੈ, ਉੱਦਮ ਕਰੇ ਪਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਨੀ ਅਤੇ ਗੁਰੂ ਘਰ ਦੇ ਦਿਨ ਵਿੱਚ ਇੱਕ ਵਾਰੀ ਦਰਸ਼ਨ ਦੀਦਾਰ ਜ਼ਰੂਰ ਕਰਨੇ ਹਨ। ਹਰ ਦੁੱਖ ਵੇਲੇ ਹਰ ਸੁੱਖ ਵੇਲੇ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਹੈ। ਸਤਿਗੁਰੂ ਜੀ ਦੇ ਅਸਥਾਨਾਂ ਵੱਲੋਂ ਆਪ ਦੋਨਾਂ ਪਰਿਵਾਰਾਂ ਅਤੇ ਸੁਭਾਗ ਜੋੜੀ ਨੂੰ ਬੇਅੰਤ ਵਧਾਈਆਂ ਹੋਵਣ। ਆਓ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਪ੍ਰਤਪਾਲ ਸਿੰਘ ਜੀ, ਆਪ ਜੀ ਨੂੰ ਜੋ ਅਗਲਾ ਸਮਾਗਮ ਹੈ ਉਹਦਾ ਵੇਰਵਾ ਸਮਝਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੇ ਸਾਧ ਸਿੰਘ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਫਰਮਾਨ ਹੈ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਟ, ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹੋਮੇ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਯੋਗ ਦੇ ਮਹਾਂਵਾਕ ਅਨੁਸਾਰ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ, ਦੋ ਸੇਵਕ ਪਰਿਵਾਰਾਂ ਨੂੰ ਖੁਸ਼ੀਆਂ ਦੇ ਸਮੇਂ ਬਖਸ਼ਿਸ਼ ਕੀਤੇ ਨੇ। ਸੇਵਕ ਪਰਿਵਾਰ ਸਰਦਾਰ ਇਕਬਾਲ ਸਿੰਘ ਜੀ, ਬੀਬੀ ਦਵਿੰਦਰ ਕੌਰ ਅਤੇ ਉਹਨਾਂ ਦਾ ਬੇਟਾ ਕਾਕਾ ਭਵਦੀਪ ਸਿੰਘ ਜੀ। ਦੂਸਰਾ ਸੇਵਕ ਪਰਿਵਾਰ ਦੀਪਕ ਕੁਮਾਰ ਜੀ, ਬੀਬੀ ਰੇਖਾ ਜੀ ਅਤੇ ਉਹਨਾਂ ਦੀ ਬੇਟੀ ਬੱਚੀ ਨੈਨਸੀ ਕੌਰ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮ ਸਦਕਾ ਕਾਕਾ ਭਵਦੀਪ ਸਿੰਘ ਅਤੇ ਬੱਚੀ ਨੈਨਸੀ ਕੌਰ ਦੇ ਆਨੰਦ ਕਾਰਜ ਦੀ ਮਰਿਆਦਾ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਸੰਪੂਰਨ ਹੋਈ ਹੈ। ਸੁਦਾਸ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਦੋਵਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ। ਸਮੁੱਚੇ ਸਟਾਫ ਵੱਲੋਂ ਦੋਵਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ। ਸੱਚੇ ਪਾਤਸ਼ਾਹ ਇਸ ਜੋੜੀ ਦੇ ਸੀਸ 'ਤੇ ਆਪਣਾ ਮੇਰਾ ਪ੍ਰਿਆਤ ਰੱਖਣ, ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ਿਸ਼ ਕਰਨ, ਦੇਸ਼ਾਂ ਵਿਦੇਸ਼ਾਂ ਵਿੱਚ ਸੱਚੇ ਪਾਤਸ਼ਾਹ ਜੀ ਆਪਣੇ ਬੱਚਿਆਂ ਦੇ ਸਿਰ 'ਤੇ ਮੇਰ ਪ੍ਰਿਆਤ ਰੱਖਣ, ਆਉਣ ਵਾਲਾ ਸਮਾਂ ਸੁੱਖ ਦਾ ਬਤੀਤ ਕਰਾਉਣ। ਸੋ ਬੇਨਤੀ ਹੈ ਬੱਚੇ ਬੱਚੇ ਦੇ ਮਾਤਾ ਪਿਤਾ ਜੀ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜੋ ਸ਼ਗਨ ਦੀ ਜਿਹੜੀ ਰਸਮ ਹੈ ਨਿਭਾਉਣ ਦੀ ਕਿਰਪਾਲਤਾ ਕਰਨਗੇ। ਬਾਕੀ ਦੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਆਪ ਜੀ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਲੰਗਰ ਹਾਲ ਤੱਕ ਜਾ ਕੇ ਬਾਕੀ ਦੀ ਜੋ ਰਸਮ ਹੈ ਉੱਥੇ ਜਾ ਕੇ ਨਿਭਾਉਣ ਦੀ ਕਿਰਪਾਲਤਾ ਕਰੇ ਨੇ। ਨਾਲ ਦੀ ਨਾਲ ਪਰਿਵਾਰ ਵੱਲੋਂ ਦੀਪਕ ਕੁਮਾਰ ਜੀ, ਸਮੁੱਚੇ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ। ਸਾਰੀਆਂ ਸੰਗਤਾਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰਬਾਣੀ ਦਾ ਰਸ ਮਾਨਣ ਵਾਲੀਆਂ ਸ਼ਰਧਾਲੂ ਸੰਗਤਾਂ ਲਈ ਅੱਜ ਟੀ ਸੀਰੀਜ਼ ਸੁਪਰ ਕੈਸੇਟਸ ਨੇ ਇਹ ਉਪਰਾਲਾ ਕੀਤਾ ਹੈ ਕਿ ਉਸ ਮਹਾਨ ਹਸਤੀ ਦੀ ਆਵਾਜ਼ ਨੂੰ ਕਿਸੇ ਹੋਰ ਆਵਾਜ਼ ਵਿੱਚ ਰਿਕਾਰਡ ਕਰਕੇ ਸੰਗਤਾਂ ਨੂੰ ਉਹਨਾਂ ਦੇ ਗਾਏ ਹੋਏ ਸ਼ਬਦ ਸੁਣਾਏ ਜਾਣ ਉਸ ਮਹਾਨ ਹਸਤੀ ਨੂੰ ਉਹਨਾਂ ਸ਼ਬਦਾਂ ਰਾਹੀਂ ਸ਼ਰਧਾਂਜਲੀ ਭੇਂਟ ਕੀਤੀ ਜਾਵੇ ਜਿਨ੍ਹਾਂ ਦੀ ਉਹ ਮਿੱਠੀ ਆਵਾਜ਼ ਸਾਡੇ ਕੰਨਾਂ ਵਿੱਚ ਅਜੇ ਤੱਕ ਵੀ ਗੂੰਜ ਰਹੀ ਹੈ।

ਸੁਣ ਵੱਡਾ ਆਖੇ ਸਭ ਹੋਏ, ਕੇਵਟ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਟ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਦ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ।

ਆਖਣ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੁੱਖ, ਭੁੱਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖਤ ਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੜ ਆਪ ਤੇ ਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ। ਬਿਨੋ ਕਰੋ ਗੁਰਪਾਸ, ਹਮ ਕੀਰੇ ਕਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ।

ਹਰ ਜਨ ਕੇਵਟ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ, ਸਹਿ ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖ

ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ।

ਪੜ੍ਹੈ ਬਹੁ ਸਿਮ੍ਰਿਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰਿ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨ ਕੋਈ। ਤੂੰ ਜੁਗ ਜੁਗ ਏਕੋ ਸਦਾ, ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ।

ਗੁਰਮੁਖ ਲਾਂਦਾ ਮਨ ਮੁਖ ਗਵਾਇਆ, ਤੁਦ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਧ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੋਂ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵੇ

ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਨਹਿ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤੈ ਡੂਬੀ ਅਲੇ। ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾ। ਨਾ ਹੋਂ ਜਤੀ ਸਤੀ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਕ ਪਈ, ਪੁਨਰਾਸ਼ਿਸ਼ ਕਾ ਕਾਟਾ ਸੀਸਾ, ਸ੍ਰੀ ਅਸਕੇਤ ਜਗਤ ਕੇ ਈਸਾ।

ਅਖਲ ਭਵਨ ਕੇ ਸਿਰਜਣ ਹਾਰੇ ਦਾਸ ਜਾਨ ਮੋਹਿਲੇ ਹੋ ਉਬਾਰੇ ਕਵਿਓ ਬਾਚ ਬੇਨਤੀ ਚੌਪਈ ਅਮਰੀ ਕਰੂ ਹੱਥ ਦੈ ਰਿਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸਤ ਸਵੈ ਤੁਮ ਕਾਵਹੁ ਆਪ ਹੱਥ ਦੈ ਮੋਹਿ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ

ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਿਤ ਮਹਾਂ ਮੂੜ ਕਛ ਭੇਦ ਨਾ ਜਾ

ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਵਿਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਕ ਭਯੋ ਰਾਵ ਕਹੀਂ ਭੂਪਾ। ਅੰਡਜ ਜੇਰਜ ਸੇ ਤਜ ਕੀਨੀ, ਉਤਪੁਜ ਖਾਨ ਬਹੁਰ ਰਚ ਦੀਨੀ। ਕਹੂੰ ਫੂਲ ਰਾਜਾ ਮੈਂ ਬੈਠਾ, ਕਹੂੰ ਸਿਮਟ ਭਯੋ ਸ਼ੰਕਰ ਇਕੈਠਾ। ਸਿਗਰੀ ਸ੍ਰਿਸ਼ਟ ਦਿਖਾਏ ਅਚੰਮ ਭਵ, ਆਦਿ ਜੁਗਾਦ ਸਰੂਪ ਸਵਯੰ ਭਵ। ਅਵਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਸਿੱਖ ਸੰਗਰੋ। ਦੁਸ਼ਟ ਜਿਤੇ ਉਠੋ ਅਤੇ ਉਤਪਾਤਾ, ਸਕਲ ਮਲੇਸ਼ ਕਰੋ ਰਣਕਾਤਾ। ਜੇ ਅਸ ਤੁਜ ਤਬ ਸਰਨੀ ਪਰੇ, ਤਿਨਕੇ ਦੁਸ਼ਟ ਦੁਖਿਤ ਹੋਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਵਟਾਰੇ। ਜੋ ਕਲ ਕੋ ਇੱਕ ਬਾਰ ਧਿਆ ਹੈ, ਤਾਂ ਕਿ ਕਾਲ ਨਿਕਟ ਨਹਿ ਹੈ। ਰੱਛਾ ਹੋਏ ਤਾਂ ਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ, ਤਾਂ ਕਿ ਤਾਪ ਤਨਕ ਮੈਂ ਹਰਿ ਹੋ। ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ। ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸਤੇ ਤਾਹੀ ਉਬਾਰਾ। ਜਿਨ

ਦਾਸ ਗੋਬਿੰਦ ਦਾਸ ਤੁਹਾਰ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆ

ਕਰਤਾ ਤੇਰੇ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸਬਦ ਘਨੇਰੇ, ਕਹੈ ਨਾਨਕ ਸੱਚੇ ਸਾਹਿਬ, ਕਿਆ ਨਹੀਂ ਕਰਤੀ ਰਹਿ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਨ ਸੁਖ ਮਨਾਏ ਵਸਿਆ, ਜਿਨ ਇੱਛਾ

ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ

ਆਨੰਦ ਸੁਣਹੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ।

ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੀਂ ਉੱਥੈ ਤੇਰੀ ਰੱਖ, ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ, ਨਾਹੀਂ ਤੇਰੇ ਛੱਡ ਜਾਹੇ, ਭਉਜਲ ਬਿਖਮ ਸਗਾਹੋ, ਗੁਰਸਬ ਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇਈ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿ ਨੂੰ ਕਿਰਪਾਲ, ਸੰਭਾਲੇ ਸਾਹਿ ਸਾਹੇ, ਬਿਰਥਾ ਕੋਇ ਨਾ ਜਾਏ, ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰੂ ਨਾਉ। ਸਤਿਗੁਰੁ ਸੇਤੀ ਰਤਿਆ, ਦਰਗਹਿ ਪਾਈਐ ਠਾਉ, ਕਉ ਨਾਨਕ ਕਿਰਪਾ ਕਰੇ, ਜਿਸਨੋ ਇਹ ਵੱਥ ਦੇ। ਜਗ ਮੈਂ ਉੱਤਮ ਕਾਢੀਐ, ਵਿਰਲੇ ਕੇ ਮਹੱਲਾ ਪੰਜਵਾਂ। ਰੱਖੇ

ਸਾਕਤ ਨਿੰਦਕ ਦੁਸ਼ਟ ਖਿਨ ਮਾਹੀ ਬਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ ਜਿਸ ਸਿਮਰ

ਸਿਫਤ ਖਸਾਨੁੰਦੀ ਨੂਰ ਅਰਸੋਂ ਗੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏ ਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ। ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦਾ ਜੋ ਪਾਵਨ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਹਨ, ਇਹ ਪਾਵਨ ਉਪਦੇਸ਼ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 284 ਪਰ ਸੁਸ਼ੋਭਿਤ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜੋ ਬਖਸ਼ਿਸ਼ ਸਾਡੇ ਸਨਮੁੱਖ ਕਰਦੇ ਹਨ, ਜਿਹਦੇ ਵਿੱਚ ਅਕਾਲ ਪੁਰਖ ਦੇ ਸਮੁੱਚੇ ਵਰਤਾਰੇ ਦਾ ਜ਼ਿਕਰ ਸਤਿਗੁਰੂ ਸਾਹਿਬ ਜੀ ਨੇ ਸਾਡੇ ਸਨਮੁੱਖ ਕੀਤਾ, ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦਾ ਜੋ ਪਾਵਨ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ, ਆਰੰਭਤਾ ਕੀਤੀ ਹੈ ਸਤਿਗੁਰੂ ਸਾਹਿਬ ਜੀ ਨੇ ਰੂਪ ਸੱਤ ਜਾ ਕਾ ਸੱਤ ਅਸਥਾਨ। ਮਹਾਰਾਜ ਜੀ ਇੱਥੇ ਜ਼ਿਕਰ ਕਰਦਿਆਂ ਕਹਿੰਦੇ ਕਿ ਉਹ ਅਕਾਲ ਪੁਰਖ ਦਾ ਰੂਪ ਜਿਹੜਾ ਹੈ ਉਹ ਸੱਤ ਹੈ, ਭਾਵ ਕਿ ਉਹਦਾ ਰੂਪ ਸਦੀਵੀ ਹੈ। ਅਤੇ ਨਾਲ ਇਸ ਗੱਲ ਦਾ ਨਿਰਣਾ ਮਹਾਰਾਜ ਜੀ ਨੇ ਕੀਤਾ ਕਿ ਸੱਤ ਅਸਥਾਨ ਉਹਦਾ ਅਸਥਾਨ ਭਾਵ ਕਿ ਉਹਦੀ ਸਥਿਰਤਾ, ਉਹਦੀ ਜਿੱਥੇ ਇਸ ਸੰਸਾਰ ਦੇ ਵਿੱਚ ਵਿਆਪਕਤਾ ਹੈ, ਜਿੱਥੇ ਉਹ ਬਿਰਾਜਮਾਨ ਹੈ, ਉਹ ਸਥਾਨ ਵੀ ਸਦਾ ਸਥਿਰ ਹੈ, ਨਸ਼ਟ ਹੋਣ ਵਾਲਾ ਨਹੀਂ ਹੈ। ਇਸ ਕਰਕੇ ਮਹਾਰਾਜ ਜੀ ਨੇ ਕਿਹਾ ਰੂਪ ਸੱਤ, ਉਹਦਾ ਸਰੂਪ ਜਿਹੜਾ ਹੈ ਉਹ ਸਦੀਵੀ ਹੈ, ਮਿਟਣ ਵਾਲਾ ਨਹੀਂ ਹੈ, ਕਿਉਂਕਿ ਉਹ ਆਦਿ ਤੋਂ ਸੱਚ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਇੱਥੇ ਸਮਝਾਉਂਦਿਆਂ ਕਹਿੰਦੇ ਕਿ ਜਾ ਕਾ ਸੱਤ ਅਸਥਾਨ, ਜਿੱਥੇ ਉਹ ਬੈਠਾ ਹੈ ਵਿਆਪਕ ਹੈ। ਮਹਾਰਾਜ ਕਹਿਣਗੇ ਉਹ ਅਸਥਾਨ ਵੀ ਬਿਲਕੁਲ ਸੱਤ ਹੈ, ਉਹ ਜਰਰੇ ਜਰਰੇ ਵਿੱਚ ਬਿਰਾਜਮਾਨ ਹੈ। ਪੁਰਖ ਸੱਤ ਕੇਵਲ ਪ੍ਰਧਾਨ, ਮਹਾਰਾਜ ਕਹਿਣਗੇ ਜੇ ਕਿਸੇ ਵਿੱਚ ਪ੍ਰਧਾਨਤਾ ਹੈ, ਕਿਸੇ ਵਿੱਚ ਵਿਆਪਕਤਾ ਹੈ, ਕਿਸੇ ਵਿੱਚ ਉਹ ਬੈਠਾ ਹੈ, ਅਤੇ ਕੇਵਲ ਅਕਾਲ ਪੁਰਖ ਆਪ ਹਰੇਕ ਸਰੀਰ ਦੇ ਵਿੱਚ ਬਿਰਾਜਮਾਨ ਹੈ। ਮਹਾਰਾਜ ਜੀ ਨੇ ਕਿਹਾ ਪੁਰਖ ਸੱਤ, ਪੁਰਖ ਦਾ ਅਰਥ ਹੈ ਵਿਆਪਕ, ਸੱਤ ਸਰੂਪ, ਕੇਵਲ ਪ੍ਰਧਾਨ, ਉਹ ਕੇਵਲ ਉਹੀ ਅਕਾਲ ਪੁਰਖ ਹੀ ਸਰੀਰ ਦੇ ਵਿੱਚ ਪ੍ਰਧਾਨ ਹੈ, ਉਹਦੀ ਹੀ ਹਕੂਮਤ ਹੈ, ਉਹਦਾ ਹੀ ਹੁਕਮ
ਸਮੁੱਚੇ ਸਰੀਰਾਂ ਵਿੱਚ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਪ੍ਰਗਟ ਕਰਦੇ ਕਿ ਪੁਰਖ ਵਿਆਪਕ ਹੈ, ਸਤ ਸਰੂਪ ਹੈ, ਮਿਟਣ ਵਾਲਾ ਨਹੀਂ ਹੈ, ਕੇਵਲ ਪ੍ਰਧਾਨ, ਕੇਵਲ ਉਹਦੀ ਹੁਕਮਾਵਲੀ ਚੱਲਦੀ ਹੈ, ਉਹਦੇ ਬਰਾਬਰ 'ਤੇ ਕੋਈ ਦੂਸਰਾ ਨਹੀਂ ਹੈ ਜਿਹਦਾ ਹੁਕਮ, ਜਿਹਦਾ ਉਦੇਸ਼ ਉਪਦੇਸ਼ ਸਰੀਰ ਦੇ ਉੱਪਰ ਲਾਗੂ ਹੁੰਦਾ ਹੋਵੇ, ਸ੍ਰਿਸ਼ਟੀ ਉੱਪਰ ਲਾਗੂ ਹੁੰਦਾ ਹੋਵੇ। ਇਸ ਕਰਕੇ ਮਹਾਰਾਜ ਇਸ ਜੀਵਨ ਵਿੱਚ ਮਹਾਰਾਜ ਕਹਿਣ ਲੱਗੇ ਕਰਤੂਤ ਸਤ, ਸਤ ਜਾ ਕੀ ਬਾਣੀ। ਮਹਾਰਾਜ ਕਹਿਣ ਲੱਗੇ ਉਹਦਾ ਕਰਮ ਜਿਹੜਾ ਕੰਮ ਹੈ ਉਹ ਸਤ ਹੈ, ਸਤ ਜਾ ਕੀ ਬਾਣੀ, ਉਹਦੀ ਬਾਣੀ ਜਿਹੜੀ ਹੈ ਉਹ ਸਤ ਸਰੂਪ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਅਤੇ ਗੁਰਬਾਣੀ ਵਿੱਚ ਵੀ ਇਸ ਗੱਲ ਦਾ ਨਿਰਣਾ ਕੀਤਾ ਕਿ ਸਤਿਗੁਰ ਕੀ ਬਾਣੀ, ਸਤ ਸਤ ਕਰ ਮਾਨੋ ਗੁਰਸਿੱਖੋ, ਹਰ ਕਰਤਾ ਮੂੰਹੋਂ ਆਪ ਕਢਵਾਏ। ਇੱਕ ਪਾਸੇ ਇਸ ਗੱਲ ਦਾ ਨਿਰਣਾ, ਇੱਕ ਪਾਸੇ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਸਤਿਗੁਰ ਸਤ, ਸਤਿਗੁਰੂ ਕੋ ਸ਼ਬਦ ਸਤ, ਸਤ ਸਤ ਸੰਗਤ ਹੈ ਗੁਰਮੁਖ ਜਾਨੀ। ਸ਼ਬਦ ਸਤ ਹੈ, ਬਾਣੀ ਸਤ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਰਤੂਤ ਸਤ, ਸਤ ਜਾ ਕੀ ਬਾਣੀ, ਉਹਦਾ ਕੰਮ ਵੀ ਸਤ ਸਰੂਪ ਹੈ। ਮਹਾਰਾਜ ਕਹਿਣ ਲੱਗੇ ਉਹਦੀ ਬਾਣੀ ਵੀ ਸਤ ਸਰੂਪ ਹੈ। ਅਤੇ ਜੀਵਨ ਦੇ ਵਿੱਚ ਸਤ ਪੁਰਖ ਸਭ ਮਾਹੇ ਸਮਾਣੀ, ਸਤਿਗੁਰੂ ਸਾਹਿਬ ਮਹਾਰਾਜ ਕਹਿਣ ਕਿ ਸਤ ਪੁਰਖ ਦੀ ਜਿਹੜੀ ਸਮਾਈ ਹੈ ਉਹ ਸਾਰਿਆਂ ਵਿੱਚ ਹੈ। ਸਤ ਪੁਰਖ ਸਭ ਮਾਹੇ ਸਮਾਣੀ, ਭਾਵ ਕਿ ਜਿਹੜਾ ਸਤ ਪੁਰਖ ਹੈ ਉਹਦੀ ਸਮਾਣੀ, ਉਹਦੀ ਸਮਾਈ ਹਰੇਕ ਦੇ ਵਿੱਚ ਹੈ, ਹਰ ਇੱਕ ਦੇ ਵਿੱਚ ਉਹਦੀ ਬਿਰਾਜਮਾਨਤਾ ਹੈ, ਹਰੇਕ ਵਿੱਚ ਉਹਦਾ ਜਿਹੜਾ ਹੈ ਉਹ ਟਿਕਣਾ ਮੌਜੂਦ ਹੈ। ਸਤਿਗੁਰੂ ਸਾਹਿਬ ਮਹਾਰਾਜ ਇਸੇ ਕਰਕੇ ਕਹਿੰਦੇ ਕਿ ਸਤ ਪੁਰਖ ਸਭ ਮਾਹੇ ਸਮਾਣੀ, ਉਹਦੀ ਸਮਾਈ ਸਾਰਿਆਂ ਦੀ, ਸਾਰਿਆਂ ਦੇ ਵਿੱਚ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਕਰਕੇ ਸ਼ਬਦ ਰਾਹੀਂ ਸਮਝਾਉਣ ਦਾ ਯਤਨ ਕਰਦਿਆਂ ਨਿਰਣਾ ਕੀਤਾ ਕਿ ਜਿਹੜਾ ਸਤ ਪੁਰਖ ਹੈ, ਜਿਹੜਾ ਸਦੀਵੀ ਹੈ, ਵਿਆਪਕ ਹੈ, ਸਭ ਮਾਹੇ ਸਮਾਣੀ, ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ, ਹਰੇਕ ਸਰੀਰ ਦੇ ਵਿੱਚ ਉਹਦੀ ਜੋਤ ਹੈ। ਪਰ ਮਹਾਰਾਜ ਕੇ ਜ਼ਿਕਰ ਕਰਦੇ ਸੱਤ ਕਰਮ, ਉਹਦੀ ਬਖਸ਼ਿਸ਼ ਸੱਤ ਹੈ। ਮਹਾਰਾਜ ਕਹਿਣਗੇ ਸੱਤ ਕਰਮ ਜਾ ਕੀ ਰਚਨਾ ਸੱਤ, ਸਤਿਗੁਰੂ ਸਾਹਿਬ ਕਹਿਣਗੇ ਉਹਦੀ ਰਚਨਾ ਵੀ ਸੱਤ ਹੈ। ਇਹੋ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼। ਸਤਿਗੁਰੂ ਜੀ ਕਹਿੰਦੇ ਕਿ ਜੀਵਨ ਵਿੱਚ ਸੱਤ ਕਰਮ ਜਾ ਕੀ ਰਚਨਾ ਸੱਤ, ਉਹਦਾ ਕਰਮ, ਉਹਦੀ ਬਖਸ਼ਿਸ਼ ਸੱਤ ਸਰੂਪ ਹੈ। ਪਰ ਮਹਾਰਾਜ ਕਹਿਣ ਲੱਗੇ ਉਹਦੀ ਰਚਨਾ ਵੀ ਸੱਤ ਹੈ, ਉਹਦੀ ਰਚਨਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਉਹਦੀ ਰਚਨਾ ਸੱਤ ਸਰੂਪ ਹੈ। ਅਤੇ ਫਿਰ ਸਤਿਗੁਰੂ ਜੀ ਕਹਿਣਗੇ ਮੂਲ ਸੱਤ, ਕਿਉਂ ਰਚਨਾ ਸੱਤ ਹੈ? ਮਹਾਰਾਜ ਕਹਿਣਗੇ ਕਿਉਂਕਿ ਮੂਲ ਪਰਮੇਸ਼ਰ ਹੈ, ਮੂਲ ਨਿਰੰਕਾਰ ਹੈ, ਮੂਲ ਆਪ ਅਕਾਲ ਪੁਰਖ ਹੈ। ਇਸ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਮੂਲ ਸੱਤ, ਸੱਤ ਉਤਪੱਤ। ਮਹਾਰਾਜ ਕਹਿਣ ਲੱਗੇ ਉਤਪੱਤੀ ਉਹਦੀ ਵੀ ਸੱਚ ਹੈ ਅਤੇ ਉਹਦਾ ਮੂਲ ਵੀ ਸੱਚ ਹੈ। ਉਤਪੱਤ ਦਾ ਅਰਥ ਹੈ ਉਤਪੱਤੀ, ਪੈਦਾ ਕਰਨਾ, ਉਹ ਪੈਦਾ ਕਰਨ ਵਾਲਾ ਵੀ ਉਹ ਆਪ ਹੈ ਅਤੇ ਉਹਦੀ ਪੈਦਾਇਸ਼ ਵੀ ਸੱਤ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਇਸ ਜੀਵਨ ਵਿੱਚ ਮੂਲ ਸੱਤ, ਸੱਤ ਉਤਪੱਤ। ਕਹਿਣ ਲੱਗੇ ਮੂਲ ਜਦੋਂ ਸੱਤ ਹੈ ਅਤੇ ਉਹਦੀ ਉਤਪੱਤੀ ਜਿਹੜੀ ਹੈ ਉਹ ਸੱਤ ਤੋਂ ਹੀ ਹੈ, ਸਾਰੀ ਸ੍ਰਿਸ਼ਟੀ ਦੀ ਜਿਹੜੀ ਇਹ ਵਿਉਂਤਬੰਦੀ ਹੈ ਉਸ ਕਰਤੇ ਪੁਰਖ ਤੋਂ। ਇਸ ਕਰਕੇ ਮਹਾਰਾਜ ਕਹਿਣ ਲੱਗੇ ਸੱਤ ਕਰਨੀ ਨਿਰਮਲ ਨਿਰਮਲੀ, ਉਹਦੀ ਕ੍ਰਿਤ ਜਿਹੜੀ ਕਰਨੀ ਜਿਹੜੀ ਹੈ ਉਹ ਨਿਰਮਲ ਹੈ, ਕਿਸੇ ਨਾਲ ਵੈਰ ਜਾਂ ਵਿਰੋਧ ਨਹੀਂ, ਈਰਖਾ ਜਾਂ ਦੁਵੈਖ ਨਹੀਂ। ਮਹਾਰਾਜ ਕਹਿਣ ਲੱਗੇ ਉਹਦੀ ਸੰਸਾਰ ਦੇ ਵਿੱਚ ਜਿਹੜੀ ਹੈ ਉਹ ਕਰਨੀ ਨਿਰਮਲੀ ਹੈ, ਨਿਰਮਲ, ਕਿਸੇ ਨਾਲ ਵੈਰ ਵਿਰੋਧ ਨਹੀਂ। ਸਤਿਗੁਰੂ ਸਾਹਿਬ ਜੀ ਨੇ ਤਾਂ ਇੱਥੋਂ ਤੱਕ ਕਿਹਾ ਕਿ ਉਹ ਕਰਤਾ ਪੁਰਖ ਜਿਹੜਾ ਹੈ ਉਹ ਕਿਸੇ ਨਾਲ ਵੀ ਈਰਖਾ ਦੁਵੈਖ ਨਹੀਂ ਕਰ ਰਿਹਾ, ਬਲਕਿ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਸਾਡੇ ਅਵਗੁਣ, ਸਾਡੇ ਦੋਖ, ਸਾਡੀਆਂ
ਬਿਰਤੀਆਂ ਸਾਡੇ ਅੰਦਰ ਦੀ ਈਰਖਾਲੂ ਬਿਰਤੀ ਉਹ ਵੇਖ ਰਿਹਾ ਹੈ ਪਰ ਫਿਰ ਵੀ ਦੇ ਰਿਹਾ ਹੈ, ਆਸਤਕ ਨੂੰ ਵੀ ਦੇ ਰਿਹਾ ਹੈ ਔਰ ਨਾਸਤਕ ਨੂੰ ਵੀ ਦੇ ਰਿਹਾ, ਕਿਉਂਕਿ ਉਹਦੀ ਦਾਤ ਵਿੱਚ ਕਮੀ ਨਹੀਂ ਹੈ। ਦਿੱਤੀਆਂ ਹੋਈਆਂ ਦਾਤਾਂ ਵਿੱਚ ਰੱਤੀ ਭਰ ਵੀ ਜਿਹੜੀ ਹੈ ਉਹ ਕਮੀ ਪ੍ਰਗਟ ਨਹੀਂ ਹੁੰਦੀ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿਣਗੇ ਜਿਸ ਹੈ ਬੁਝਾਏ ਤਿਸ ਹੈ ਸਭ ਭਲੀ, ਭਲੀ ਉਹਨੂੰ ਲੱਗਦੀ ਹੈ ਜਿਹਨੂੰ ਉਹ ਆਪ ਬੁਝਾ ਦੇ, ਜਿਹਨੂੰ ਉਹ ਆਪ ਜਾਣਕਾਰੀ ਦੇ ਦੇ। ਤਿਸ ਹੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਸਤਿਗੁਰੂ ਮਹਾਰਾਜ ਕਹਿਣਗੇ ਫਿਰ ਇੱਥੇ ਜਿਸ ਹੈ ਬੁਝਾਏ ਤਿਸ ਹੈ ਸਭ ਭਲੀ, ਜਿਹਨੂੰ ਉਹ ਜਾਣਕਾਰੀ ਦੇ ਦਿੰਦਾ। ਫਿਰ ਉਹ ਮਹਾਰਾਜ ਕਹਿਣ ਲੱਗੇ ਇਸ ਜੀਵਨ ਵਿੱਚ ਹਰੇਕ ਜਗ੍ਹਾ 'ਤੇ ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟਕੜ ਸੁਣੀ ਸ਼੍ਰਵਣ ਬਖਿਆਨੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ। ਇੱਥੋਂ ਤੱਕ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਨਾਮ ਜਪੇ ਨਾਨਕ ਮਨ ਪ੍ਰੀਤ। ਇੱਥੇ ਸਤਿਗੁਰੂ ਸਾਹਿਬ ਨੇ ਪ੍ਰਤੱਖ ਕਰ ਦਿੱਤਾ ਸਤ ਨਾਮ ਪ੍ਰਭ ਕਾ ਸੁਖਦਾਈ। ਸਤਿਗੁਰੂ ਜੀ ਕਹਿੰਦੇ ਜੇ ਕੋਈ ਸਦੀਵੀ ਸੁੱਖ ਦੇਣ ਵਾਲੀ ਵਸਤੂ ਹੈ ਤਾਂ ਸਤ ਨਾਮ ਹੈ, ਜੋ ਸਤ ਸਰੂਪ ਸਦੀਵੀ ਰਹਿਣ ਵਾਲਾ ਨਾਮ ਹੈ, ਜਿਹਨੂੰ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਵੀ ਕਿਹਾ ਸੀ ਕਿ ਜਪ ਮਨ ਸਤ ਨਾਮ ਸਦਾ ਸਤ ਨਾਮ। ਮਹਾਰਾਜ ਠੀਕ ਹੈ, ਉਹਦੇ ਨਾਲ ਹੋਏਗਾ ਕਿ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਹਲਤ ਪਲਤ ਮੁੱਖ ਉਜਲ ਹੋਈ।

ਪ੍ਰਕਾਰ ਅਕਾਲ ਪੁਰਖ ਦਾ ਜਿਹੜਾ ਹੈ ਉਹ ਸੁਖਦਾਈ ਹੈ, ਸੁਖ ਅਵਸਥਾ ਵਿੱਚ ਹੈ। ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ, ਸਤਿਗੁਰੂ ਜੀ ਕਹਿਣ ਲੱਗੇ ਜਿਹੜਾ ਵਿਸ਼ਵਾਸ ਹੈ, ਵਿਸ਼ਵਾਸ ਦੇ ਪਾਤਰ ਬਣਨਾ ਜਾਂ ਵਿਸ਼ਵਾਸੀ ਬਿਰਤੀ ਧਾਰਨ ਕਰਨੀ, ਕਹਿਣ ਲੱਗੇ ਨਿਰੰਕਾਰ ਤੋਂ ਪ੍ਰਾਪਤ ਹੁੰਦੀ ਔਰ ਕਿਸੇ ਪਾਸਿਓਂ ਨਹੀਂ। ਗੁਰੂ ਤੋਂ ਇਹ ਆਤਮਿਕ ਵਿਸ਼ਵਾਸ ਅਤੇ ਗੁਰੂ ਤੋਂ ਭਰੋਸਾ ਜਿਹੜਾ ਹੈ ਉਹ ਪ੍ਰਗਟ ਹੁੰਦਾ ਹੈ। ਹੋਰ ਪਾਸੇ ਕਿਸੇ ਪਾਸਿਓਂ ਦੌੜ ਲਾ ਲਈਏ, ਕਿਸੇ ਪਾਸੇ ਵਿਸ਼ਵਾਸ ਜਾਂ ਭਰੋਸਾ ਨਹੀਂ ਵੱਜਦਾ। ਕੇਵਲ ਅੱਜ ਬਹੁਤਾ ਵਿਸਥਾਰ ਨਹੀਂ, ਸੰਖੇਪ ਦੇ ਅਰਥ ਆਪਾਂ ਅੱਜ ਦੇ ਸ਼ਬਦ ਦੇ ਕੀਤੇ ਹਨ, ਕਿਉਂਕਿ ਦੋ ਦਿਨ ਆਪਾਂ ਵਿਚਾਰਨਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਪਾਦਨਾ ਅਤੇ ਪਹਿਲਾ ਪ੍ਰਕਾਸ਼। ਸਭ ਤੋਂ ਪਹਿਲਾਂ ਆਪ ਜੀ ਦੇ ਸਨਮੁੱਖ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਪਾਦਨਾ ਦੀ ਲੋੜ ਕਿਉਂ ਪਈ, ਇਹਦਾ ਕਾਰਨ ਕੀ ਸੀ, ਅਤੇ ਬਾਣੀ ਜਿਹੜੀ ਹੈ ਉਹ ਕਿਵੇਂ ਸਤਿਗੁਰੂ ਸਾਹਿਬਾਨਾਂ ਨੇ ਇਕੱਤਰ ਕਰਕੇ ਰੱਖੀ। ਸਭ ਤੋਂ ਪਹਿਲਾਂ ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਜਿਸ ਵੀ ਇਲਾਕੇ ਦੇ ਵਿੱਚ ਜਾਂਦੇ, ਜਿਸ ਵੀ ਜਗ੍ਹਾ ਦੇ ਉੱਪਰ ਸਤਿਗੁਰੂ ਸਾਹਿਬ ਜੀ ਉਹ ਆਪ ਸ਼ਬਦ ਉਚਾਰਨ ਕਰਦੇ ਅਤੇ ਉਸ ਸ਼ਬਦ ਨੂੰ ਸਤਿਗੁਰੂ ਸਾਹਿਬ ਜੀ ਆਪ ਲਿਖ ਲੈਂਦੇ। ਸਭ ਤੋਂ ਪਹਿਲਾਂ ਜੋ ਇਤਿਹਾਸਕ ਵਰਤਾਰਾ ਹੈ, ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਆਸਾ ਹੱਥ ਕਿਤਾਬ ਕਾਸ਼ ਪੂਜਾ ਬਾਂਗ ਮਸੱਲਾ ਧਾਰੀ। ਸਤਿਗੁਰੂ ਸਾਹਿਬ ਜੀ ਦੇ ਹੱਥ ਵਿੱਚ ਹਮੇਸ਼ਾ ਇੱਕ ਡੰਡਾ, ਸਲੋਤਰ ਕਿਹਾ ਜਾਂਦਾ ਹੈ ਜਿਹਨੂੰ, ਔਰ ਨਾਲ ਇਸ ਗੱਲ ਦਾ ਵੀ ਨਿਰਣਾ ਕਿ ਕਿਤਾਬ ਸਤਿਗੁਰੂ ਕੋਲ ਭਾਵ ਇੱਕ ਕਾਪੀ ਜਿਹਦੇ ਉੱਪਰ ਲਿਖਤ ਰੂਪ ਲਿਖਿਆ ਜਾਂਦਾ ਸੀ ਸਾਰਾ ਕੁਝ ਉਹ ਮਹਾਰਾਜ ਜੀ ਦੇ ਕੋਲ ਹੈ। ਕਈ ਜਗ੍ਹਾ 'ਤੇ ਗੁਰਸਿੱਖਾਂ ਦਾ ਵੀ ਜ਼ਿਕਰ ਆਇਆ ਕਿ ਜਿੱਥੇ ਜਿੱਥੇ ਸਤਿਗੁਰੂ ਸਾਹਿਬਾਨ ਮਹਾਰਾਜ ਗਏ ਉੱਥੇ ਉੱਥੇ ਸਤਿਗੁਰੂ ਸਾਹਿਬ ਜੀ ਨੇ ਜਿਹੜੀ ਬਾਣੀ ਉਚਾਰਨ ਕੀਤੀ ਗੁਰਸਿੱਖਾਂ ਨੇ ਲਿਖ ਲਈ, ਜਿਹੜੇ ਜਿਹੜੇ ਗੁਰਸਿੱਖ ਨਾਲ ਚੱਲੇ ਭਾਈ ਮਨਸੁਖ ਵਰਗਿਆਂ ਦਾ ਵੀ ਜ਼ਿਕਰ ਉਹ ਗੁਰਬਾਣੀ ਦੇ ਸ਼ਬਦ ਲਿਖ ਲੈਂਦੇ। ਅਖੀਰ ਜਿਸ ਦਿਨ ਕਰਤਾਰਪੁਰ ਦੀ ਧਰਤੀ 'ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਬਿਰਾਜਮਾਨ ਹੋਏ, ਇੱਥੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 19 ਰਾਗਾਂ ਦੇ ਵਿੱਚ ਗੁਰਬਾਣੀ ਜਿਹੜੀ ਸੀ ਉਹ ਸੰਪੂਰਨ ਕਰ ਦਿੱਤੀ ਸੀ। 19 ਰਾਗਾਂ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਪਾਵਨ ਸ਼ਬਦ ਜਿਹੜੇ ਸਨ ਉਚਾਰਨ ਕਰ ਦਿੱਤੇ, ਜਿਹਦੇ ਵਿੱਚ ਮੂਲ ਬਾਣੀਆਂ ਸੀ। ਸਭ ਤੋਂ ਪਹਿਲਾਂ ਫਿਰ ਜਪਜੀ ਸਾਹਿਬ, ਸੋ ਦਰ ਸੋ ਪੁਰਖ, ਔਰ ਉਸ ਤੋਂ ਉਪਰੰਤ ਸੋਹਿਲਾ ਸਾਹਿਬ ਜੀ ਦੇ ਸ਼ਬਦ, ਫਿਰ ਉਸ ਤੋਂ ਅੱਗੇ ਚੱਲੀਏ ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਓਅੰਕਾਰ ਬਾਣੀ, ਫਿਰ ਸਿੱਧ ਗੋਸਤ ਬਾਣੀ, ਉਸ ਤੋਂ ਬਾਅਦ ਤੁਖਾਰੀ ਰਾਗ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ 12 ਮਾਹ ਉਚਾਰਨ ਕਰਨਾ, ਪੱਟੀ ਬਾਣੀ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤੀ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਸਲੋਕ ਸਹਿਸਕ੍ਰਿਤੀ ਉਚਾਰਨ ਕੀਤੀ, ਆਸਾ ਜੀ ਦੀ ਵਾਰ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤੀ, ਇਹ ਬਾਣੀਆਂ ਉਚਾਰਨ ਹੋਈਆਂ। ਜਦੋਂ ਗੁਰੂ ਨਾਨਕ ਸਾਹਿਬ ਜੀ ਜੋਤ ਲੀਨ ਹੋਏ ਤਾਂ ਫਿਰ ਇਤਿਹਾਸ ਕਹਿੰਦਾ ਕਿ ਸੋ ਪੋਥੀ ਜੁਬਾਨ ਗੁਰੂ ਅੰਗਦ ਯੋਗ ਮਿਲੀ, ਕਹਿੰਦੇ ਨੇ ਉਹੀ ਪੋਥੀ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੇ ਮੁੱਖ ਤੋਂ ਉਚਾਰਨ ਕੀਤੇ ਹੋਏ ਸ਼ਬਦਾਂ ਦੀ ਲਿਖੀ ਹੋਈ ਸੀ ਉਹ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ਸਪੁਰਦ ਕਰ ਦਿੱਤੀ ਗਈ। ਸੋ ਪੋਥੀ ਜੁਬਾਨ ਗੁਰੂ ਅੰਗਦ ਯੋਗ ਮਿਲੀ, ਗੁਰੂ ਅੰਗਦ ਸਾਹਿਬ ਜੀ ਨੂੰ ਯੋਗ ਵੇਖ ਕੇ ਉਹਨਾਂ ਨੂੰ ਉਹ ਬਖਸ਼ਿਸ਼ ਦੇ ਦਿੱਤੀ ਗਈ। ਉਸ ਤੋਂ ਬਾਅਦ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਦੋਂ ਗੁਰਸਿੱਖਾਂ ਕਿਹਾ ਕਿ ਤੁਸੀਂ ਬਾਣੀ ਉਚਾਰਨ ਕਰੋ, ਉਹਨਾਂ ਨੇ ਫਿਰ ਇਹ ਗੱਲ ਸ਼ਬਦ ਆਖਿਆ ਸੀ ਗੁਰਸਿੱਖਾਂ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੂੰ ਸੰਬੋਧਨ ਕਰਕੇ, ਕਹਿਣ ਲੱਗੇ ਤਿੰਨ ਕੋ ਕਿਆ ਉਪਦੇਸੀ ਹੈ ਜਿਨ ਗੁਰੂ ਨਾਨਕ ਦਿਓ, ਕਹਿੰਦੇ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕਰ ਦਿੱਤੀ ਮੈਂ ਹੁਣ ਉਹਨਾਂ ਨੂੰ ਉਪਦੇਸ਼ ਕੀ ਦਿਆਂ। ਉਹਨਾਂ ਕਿਹਾ ਨਹੀਂ, ਫਿਰ ਵੀ ਤੁਸੀਂ ਕਿਰਪਾ ਕਰੋ। ਫਿਰ 63 ਸਲੋਕ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਉਚਾਰਨ ਕੀਤੇ, ਜਿਹੜੇ ਤਕਰੀਬਨ 15 ਸਲੋਕ ਤਾਂ ਆਸਾ ਜੀ ਦੀ ਵਾਰ ਦੇ ਵਿੱਚ ਹੀ ਤੁਹਾਨੂੰ ਮਿਲ ਜਾਣਗੇ। ਉਸ ਤੋਂ ਬਾਅਦ ਵੱਖ ਵੱਖ ਵਾਰਾਂ ਦੇ ਵਿੱਚ ਜਿਹੜਾ ਹੈ ਉਹ ਤੁਹਾਨੂੰ ਉਹ ਸਲੋਕ ਮਿਲ ਜਾਣਗੇ, ਜਿਵੇਂ ਮਾਝਕੀ ਵਾਰ ਦੇ ਵਿੱਚ ਵੀ ਗੁਰੂ ਅੰਗਦ ਸਾਹਿਬ ਜੀ ਦੇ ਸਲੋਕ ਮਿਲ ਜਾਣਗੇ। ਉਸ ਤੋਂ ਉਪਰੰਤ ਜਦੋਂ ਸ੍ਰੀ ਗੁਰੂ ਅੰਗਦ ਸਾਹਿਬ ਗੁਰਤਾ ਗੱਦੀ ਦੇ ਤਖ਼ਤ 'ਤੇ ਬੈਠੇ

ਅਤੇ ਉਹੀ ਪੋਥੀ ਜਿਹੜੀ ਸੀ ਉਹ ਅੱਗੇ ਜਿਹੜੇ ਸ਼ਬਦ ਸਲੋਕ ਮਹਾਰਾਜ ਜੀ ਨੇ ਉਚਾਰਨ ਕੀਤੇ ਉਹਨਾਂ ਸਮੇਤ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਉਹ ਪੋਥੀ ਸਮਰਪਿਤ ਕਰ ਦਿੱਤੀ ਗਈ। ਅਤੇ ਸ੍ਰੀ ਗੁਰੂ ਅਮਰਦਾਸ ਸਾਹਿਬ 23 ਸਾਲ ਗੁਰਤਾ ਗੱਦੀ ਦੇ ਤਖ਼ਤ 'ਤੇ ਬਿਰਾਜਮਾਨ ਰਹੇ ਅਤੇ 23 ਸਾਲਾਂ ਵਿੱਚ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ 17 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ। 17 ਰਾਗਾਂ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ, ਜਿਨ੍ਹਾਂ ਵਿੱਚੋਂ ਮੂਲ ਬਾਣੀ ਆਨੰਦ ਸਾਹਿਬ ਸੀ 40 ਪੌੜੀਆਂ ਸਹਿਤ। ਉਸ ਤੋਂ ਬਾਅਦ ਪੱਟੀ ਬਾਣੀ ਸਤਿਗੁਰੂ ਸਾਹਿਬ ਜੀ ਨੇ ਉਚਾਰਨ ਕੀਤੀ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਖਸ਼ਿਸ਼ ਜਿਹੜੀ ਹੈ ਉਹ ਸਾਡੇ ਸਨਮੁੱਖ ਕੀਤੀ। 17 ਰਾਗਾਂ ਵਿੱਚ ਬਾਣੀਆਂ ਉਚਾਰਨ ਕੀਤੀਆਂ। ਉਸ ਤੋਂ ਉਪਰੰਤ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਤਖ਼ਤ 'ਤੇ ਬੈਠੇ ਉਸੇ ਤਰ੍ਹਾਂ ਫਿਰ ਗੁਰਬਾਣੀ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਮਰਪਿਤ ਕਰ ਦਿੱਤੀ ਗਈ ਅਤੇ ਇੱਥੇ ਕੁਝ ਪੋਥੀਆਂ ਬਾਬਾ ਮੋਹਨ ਜੀ ਦੇ ਕੋਲ ਵੀ ਬਿਰਾਜਮਾਨ ਰਹੀਆਂ, ਕਿਉਂਕਿ ਉਹ ਵੀ ਬਾਣੀ ਦਾ ਉਲੱਥਾ ਕਰਦੇ ਸੀ। ਉਸ ਤੋਂ ਉਪਰੰਤ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੀ ਵਾਰੀ ਆਈ ਅਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਉਸ ਵਕਤ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ, ਜਿਨ੍ਹਾਂ ਵਿੱਚ ਮੂਲ ਬਾਣੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਆਸਾ ਰਾਗ ਦੇ ਵਿੱਚ ਛੰਤ ਨੇ, ਉਸ ਤੋਂ ਉਪਰੰਤ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਪਾਵਨ ਬਾਣੀ, ਜਿਹਨੂੰ ਲਾਵਾਂ ਬਾਣੀ ਕਹਿ ਦਿੰਦੇ ਹਾਂ, ਜਿਹਨੂੰ ਦਾ ਉਚਾਰਨ ਕਰਕੇ ਆਨੰਦ ਕਾਰਜ ਦੀ ਸੰਪੂਰਨਤਾ ਅਤੇ ਰਮਤਾ ਕੀਤੀ ਜਾਂਦੀ। ਉਸ ਤੋਂ ਉਪਰੰਤ ਆਪਾਂ ਅੱਗੇ ਚੱਲੀਏ ਤਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਜਦੋਂ 30 ਰਾਗਾਂ ਵਿੱਚ ਗੁਰਬਾਣੀ ਉਚਾਰਨ ਕਰ ਦਿੱਤੀ ਅਤੇ ਅਖੀਰ ਉਹ ਬਾਣੀ ਫਿਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਪਹੁੰਚ ਗਈ ਔਰ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ 2200 ਤੋਂ ਵੱਧ ਸ਼ਬਦ ਉਚਾਰਨ ਕਰਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ 30 ਰਾਗਾਂ ਦੇ ਵਿੱਚ ਗੁਰਬਾਣੀ ਉਚਾਰਨ ਕੀਤੀ, ਜਿਹਦੇ ਵਿੱਚ ਪ੍ਰਮੁੱਖ ਬਾਣੀਆਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਜੈਤ ਸ੍ਰੀ ਕੀ ਵਾਰ, 12ਵਾਂ ਮਾਝ, ਉਸ ਤੋਂ ਬਾਅਦ ਸੁਚੱਜੀ ਕੁਚੱਜੀ ਗੁਣਵੰਤੀ ਸਲੋਕ ਸਹਿਸਕ੍ਰਿਤੀ ਇਤਿਹਾਦਿਕ ਸਤਿਗੁਰੂ ਸਾਹਿਬ ਜੀ ਨੇ ਬਾਣੀਆਂ ਉਚਾਰਨ ਕੀਤੀਆਂ। ਜਦੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ 'ਤੇ ਬਿਰਾਜਮਾਨ ਸਨ ਅਤੇ ਇੱਥੇ ਇੱਕ ਈਰਖਾ ਬਿਰਤੀ ਦਾ ਪਾਤਰ ਪ੍ਰਿਥੀ ਚੰਦ ਜਿਹਦਾ ਪੁੱਤਰ ਬੜਾ ਵਿਦਵਾਨ ਹੈ। ਇਤਿਹਾਸਕ ਜ਼ਿਕਰ ਹੈ ਕਿ ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਗੁਰਬਾਣੀ ਕੀਰਤਨ ਸੰਗਤਾਂ ਤੋਂ ਵੀ ਕਰਾਉਂਦੇ, ਜਦੋਂ ਸੰਗਤਾਂ ਆਉਂਦੀਆਂ, ਸੰਗਤ ਸਤਿਗੁਰੂ ਜੀ ਦੇ ਦਰ 'ਤੇ ਆ ਰਹੀ ਸੀ ਅਤੇ ਜਿਹੜੇ ਸ਼ਬਦ ਉਹਨਾਂ ਨੇ ਪੜ੍ਹਨੇ ਸ਼ੁਰੂ ਕੀਤੇ ਉਹ ਜਦੋਂ ਸ਼ਬਦ ਪੜ੍ਹੇ ਗਏ ਅਤੇ ਸਤਿਗੁਰੂ ਸਾਹਿਬ ਜੀ ਦੇ ਦਰ 'ਤੇ ਆਣ ਕੇ ਸੰਗਤ ਉਹ ਸ਼ਬਦ ਪੜ੍ਹ ਰਹੀ ਸੀ ਅਤੇ ਬਾਬਾ ਬੁੱਢਾ ਸਾਹਿਬ ਗੁਰੂ ਅਰਜਨ ਦੇਵ ਜੀ ਵੱਲ ਵੇਖਣ, ਗੁਰੂ ਅਰਜਨ ਦੇਵ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਵੱਲ ਪੀਏ ਕੀ ਬਣ ਰਿਹਾ, ਉਹ ਸੰਗਤ ਨੂੰ ਪੁੱਛਿਆ ਵੀ ਇਹ ਜਿਹੜੀ ਤੁਸੀਂ ਬਾਣੀ ਪੜ੍ਹ ਰਹੇ ਹੋ ਵੀ ਇਹ ਬਾਣੀ ਕਿੱਥੋਂ ਤੁਹਾਨੂੰ ਮਿਲੀ ਹੈ, ਕਹਿਣ ਲੱਗੇ ਜੀ ਸਾਡੇ ਕੋਲ ਤਾਂ ਬਾਣੀ ਦੀਆਂ ਪੋਥੀਆਂ ਨੇ। ਜਦੋਂ ਸਤਿਗੁਰੂ ਜੀ ਨੇ ਕਿਹਾ ਵੀ ਦਰਸ਼ਨ ਕਰਾਓ, ਜਦੋਂ ਬਾਣੀ ਦੀਆਂ ਪੋਥੀਆਂ ਵੇਖੀਆਂ ਗਈਆਂ ਤਾਂ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਉਹ ਬਾਣੀ ਦੀਆਂ ਪੋਥੀਆਂ ਵਿੱਚ ਕੁਝ ਸ਼ਬਦ ਸਤਿਗੁਰੂ ਸਾਹਿਬ ਜੀ ਦੀ ਸੱਚੀ ਬਾਣੀ ਦੇ ਉਚਾਰਨ ਕੀਤੇ ਹੋਏ ਅਤੇ ਕੁਝ ਵਿੱਚ ਰਲੇਵਾਂ ਪਾਇਆ ਹੋਇਆ ਕੱਚੀ ਬਾਣੀ, ਕਿਉਂਕਿ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਸਮੇਂ ਉੱਪਰ ਹੀ ਇਹ ਗੱਲ ਵੇਖ ਲਈ ਸੀ ਕਿ ਸਤਿਗੁਰ ਘੀਰੀ ਸਹਿ ਹੋਰ ਕੱਚ ਵਿੱਚ ਬੋਲਦੇ, ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ 'ਤੇ ਵੀ ਥੋੜ੍ਹਾ ਜਿਹਾ ਕਵੀਆਂ ਨੇ ਜ਼ੋਰ ਲਾਇਆ ਸੀ, ਉਹਨਾਂ ਵਿੱਚ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ। ਸਤਿਗੁਰੂ ਸਾਹਿਬ ਨੇ ਜਦੋਂ ਇਹ ਸਾਰਾ ਉਪਦੇਸ਼ ਕਰ ਦਿੱਤਾ ਵੀ ਬਾਣੀ ਉਚਾਰਨ ਕੀਤੀ ਜਾ ਰਹੀ ਸੀ ਜੋ ਕੱਚੀ ਸੀ, ਹੁਣ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਪੋਥੀਆਂ ਵੇਖੀਆਂ ਅਤੇ ਉਹਦੇ ਵਿੱਚ ਵਾਕਈ ਕੱਚੀ ਬਾਣੀ ਦੇ ਸ਼ਬਦ ਦਰਜ, ਫਿਰ ਸਤਿਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕੋਲ ਸੱਦਿਆ, ਭਾਈ ਗੁਰਦਾਸ ਸਾਹਿਬ ਜੀ ਨੂੰ ਕੋਲ ਸੱਦਿਆ ਅਤੇ ਸੱਦ ਕੇ ਫਿਰ ਇੱਕੋ ਗੱਲ ਆਖੀ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਗੁਰਦਾਸ ਆਪਾਂ ਬਾਣੀ ਜੁਦਾ ਕਰੀਏ, ਜੁਦਾ ਦਾ ਅਰਥ ਹੈ ਵੱਖਰੀ, ਭਾਈ ਗੁਰਦਾਸ ਆਪਾਂ ਬਾਣੀ ਜੁਦਾ ਕਰੀਏ, ਮੀਣੇ ਪਾਉਂਦੇ ਨੇ ਰਲਾ ਆਪਾਂ ਰਲਾ ਨਾ ਧਰੀਏ,
ਮੀਣੇ ਕੌਣ ਸੀ? ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ। ਉਹ ਕਹਿੰਦੇ ਮੀਣੇ ਪਾਉਂਦੇ ਨੇ ਰਲਾ, ਆਪਾਂ ਰਲਾ ਨਾ ਧਰੀਏ। ਵੀ ਮੀਣੇ ਜਿਹੜੇ ਹਨ ਪ੍ਰਿਥੀ ਚੰਦ ਹੋਣੀ ਰਲਾ ਪਾ ਰਹੇ ਆ, ਕਿਵੇਂ ਰਲਾ ਪਾਇਆ ਜਾ ਰਿਹਾ ਸੀ? ਸਿੱਖਾਂ ਨੂੰ ਕਿਉਂ ਨਹੀਂ ਸੀ ਪਤਾ ਲੱਗ ਰਿਹਾ ਵੀ ਬਾਣੀ ਕੱਚੀ ਜਾਂ ਪੱਕੀ? ਉਹ ਇਸ ਤਰ੍ਹਾਂ ਨਹੀਂ ਸੀ ਪਤਾ ਲੱਗ ਰਿਹਾ ਕਿ ਸਤਿਗੁਰੂ ਸਾਹਿਬ ਜੀ ਦੇ ਬਚਨ ਸਨ ਉਸ ਵੇਲੇ ਜੋ ਇਤਿਹਾਸਕ ਕਵੀਆਂ ਨੇ ਲਿਖੇ, ਉਹ ਕਹਿੰਦੇ ਨੇ ਕਿ ਮਿਹਰਬਾਨ ਪੁੱਤ ਪ੍ਰਿਥੀਏ ਦਾ, ਮਿਹਰਬਾਨ ਪ੍ਰਿਥੀ ਚੰਦ ਦਾ ਪੁੱਤਰ, ਮਿਹਰਬਾਨ ਪੁੱਤ ਪ੍ਰਿਥੀਏ ਦਾ ਕਬੀਸਰੀ ਕਰੈ, ਹਿੰਦਵੀ ਫਾਰਸੀ ਸੰਸਕ੍ਰਿਤ ਨਾਲੇ ਗੁਰਮੁਖੀ ਪੜ੍ਹੈ, ਤਿੰਨ ਪੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਕਾ ਹੀ ਪਾਈ। ਉਹ ਕੀ ਕਰਦਾ ਸੀ? ਅਖੀਰ 'ਤੇ ਛਾਪ ਗੁਰੂ ਨਾਨਕ ਸਾਹਿਬ ਜੀ ਦੀ ਦੇ ਦਿੰਦਾ ਸੀ, ਜਿਵੇਂ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਕਿਤੇ ਵੀ ਨਹੀਂ ਲਿਖਿਆ, ਗੁਰਬਾਣੀ ਦਾ ਸ਼ਬਦ ਹੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਤੁਸੀਂ ਇਹ ਕਹੋ ਕਿ ਸ਼ਬਦ ਕਿਤੇ ਦਰਜ ਹੈ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਕਿਤੇ ਵੀ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਹਾਨੂੰ ਨਹੀਂ ਮਿਲੇਗਾ। ਇੱਕ ਹੋਰ, ਤੁਹਾਡੇ ਘਰਾਂ ਵਿੱਚ ਵਿਆਹ ਦੇ ਕਾਰਡ, ਅੱਜ ਵੀ ਆਨੰਦ ਕਾਰਜ 'ਤੇ ਬੋਰਡ ਲੱਗਾ ਹੋਇਆ ਸੀ ਅਤੇ ਉਹਨਾਂ ਨੂੰ ਆਪ ਕਿਹਾ ਕਿ ਉਹਦੇ ਉੱਪਰ ਬਾਣੀ ਆਪਣੇ ਵੱਲੋਂ ਅਤੇ ਬਾਣੀ ਦਾ ਸਰੂਪ ਹੀ ਲਿਖਵਾਇਆ ਗਿਆ। ਉਹ ਕੀ ਲਿਖਿਆ ਗਿਆ ਸੀ? ਕਿ ਸਤਿਗੁਰੂ ਸੱਚ ਹੈ ਕਾਜ ਰਚਾਇਆ, ਆਪਣੀ ਮਿਹਰ ਕਰਾਈ ਦਸਾਂ ਕਾਰਜ, ਆਪ ਸਵਾਰੇ ਸਤਿਗੁਰ ਕੀ ਵਡਿਆਈ। ਕਿਤੇ ਵੀ ਨਹੀਂ ਦਰਜ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਫਿਰ ਇੱਕ ਹੋਰ ਸ਼ਬਦ ਆਪਾਂ ਪੜ੍ਹਦੇ ਹਾਂ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ, ਕਿ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਆਧਾਰ। ਇਹ ਤੇ ਸ਼ਬਦ ਹੈ ਕਿ ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਪਰ ਉੱਥੇ ਮਿਹਰਬਾਨ ਨੇ ਬਦਲ ਕੇ ਕੀ ਕੀਤਾ ਕਿ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਆਧਾਰ, ਇਹ ਲਿਖ ਦਿੱਤਾ। ਹੁਣ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ 'ਤੇ ਆਉਣ ਵਾਲੀ ਸੰਗਤ ਦੇ ਮਨ ਵਿੱਚ ਤਾਂ ਭੁਲੇਖਾ ਹੀ, ਅੱਜ ਸਾਡੇ ਮਨ ਵਿੱਚ ਵੀ ਭੁਲੇਖਾ, ਸਾਨੂੰ ਵੀ ਨਹੀਂ ਕਈ ਸ਼ਬਦਾਂ ਦਾ ਪਤਾ ਵੀ ਕੱਚੇ ਕਿ ਪੱਕੇ। ਸਾਡੇ ਵਿਆਹ ਦੇ ਕਾਰਡਾਂ 'ਤੇ ਅੱਜ ਵੀ ਇਹ ਸ਼ਬਦ ਲਿਖੇ ਜਾਂਦੇ, ਭਾਵੇਂ ਵਿਆਹ ਦੇ ਕਾਰਡ 'ਤੇ ਬਾਣੀ ਲਿਖਣੀ ਮਨਾਹੀ ਹੈ, ਪਰ ਕੱਚੀ ਦਾ ਵੀ ਪ੍ਰਚਾਰ ਨਾ ਨਾ ਕਰੀਏ। ਇੱਥੇ ਫਿਰ ਸਤਿਗੁਰੂ ਸਾਹਿਬ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਨੂੰ ਕਿਹਾ ਵੀ ਭਾਈ ਗੁਰਦਾਸ, ਆਪਾਂ ਬਾਣੀ ਜੁਦਾ ਕਰੀਏ, ਮੀਣੇ ਪਾਉਂਦੇ ਨੇ ਰਲਾ, ਆਪਾਂ ਰਲਾ ਨਾ ਧਰੀਏ। ਵੀ ਭਾਈ ਗੁਰਦਾਸ ਸਾਹਿਬ, ਆਪਾਂ ਬਾਣੀ ਨੂੰ ਵੱਖਰਿਆਂ ਕਰੀਏ, ਵੀ ਜਿਹੜੇ ਮੀਣੇ ਰਲਾ ਪਾ ਰਹੇ ਆ ਨਾ, ਆਪਾਂ ਉਹ ਰਲਾ ਨਾ ਧਰੀਏ। ਫਿਰ ਇੱਥੇ ਬੈਠ ਕੇ ਵਿਉਂਤਬੰਦੀ ਹੋਈ। ਇਹ 1601 ਦਾ ਸਮਾਂ ਸੀ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਇਕਾਂਤ ਜਗ੍ਹਾ ਖੋਜਣ ਦਾ ਨਿਰਣਾ ਕੀਤਾ। ਇਕਾਂਤ ਜਗ੍ਹਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖੋਜਣ ਦਾ ਯਤਨ ਕੀਤਾ। ਜਦੋਂ ਆਸੇ ਪਾਸੇ ਨਿਗਾਹ ਮਾਰੀ ਗਈ ਅਤੇ ਅੰਮ੍ਰਿਤਸਰ ਤੋਂ ਸੁਲਤਾਨ ਵਿੰਡ ਵਾਲੇ ਪਾਸੇ, ਭਾਵ ਉੱਧਰਲੇ ਪਾਸੇ ਇੱਕ ਅਸਥਾਨ ਸੀ ਜਿਹਦਾ ਨਾਮ ਰਾਮਸਰ ਸਾਹਿਬ ਰੱਖਿਆ ਗਿਆ। ਉੱਥੇ ਥੋੜ੍ਹਾ ਜਿਹਾ ਪਾਣੀ ਦਾ ਪ੍ਰਬੰਧ, ਦਰਖਤਾਂ ਕਰਕੇ ਇਕਾਂਤ ਅਤੇ ਇਕਾਗਰਤਾ ਬਹੁਤ ਜ਼ਿਆਦਾ ਸੀ, ਸੰਘਣਾ ਇਲਾਕਾ ਸੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਫਿਰ ਕਿਰਪਾ ਕੀਤੀ, ਸੰਗਤ ਦੇ ਵਿੱਚ ਚਿੱਠੀਆਂ ਲਿਖ ਕੇ ਭੇਜ ਦਿੱਤੀਆਂ ਜਿੱਥੋਂ ਜਿੱਥੋਂ ਦੀ, ਭਾਵੇਂ ਕੋ ਬਲਖ ਬੁਖਾਰੇ ਦੀ ਸੰਗਤ ਸੀ, ਬਗਦਾਦ ਦੀ ਸੰਗਤ ਸੀ, ਕਾਬਲ ਦੀ ਸੰਗਤ ਸੀ, ਕੰਧਾਰ ਦੀ ਸੰਗਤ ਸੀ, ਭਾਵੇਂ ਇੱਧਰ ਜ਼ਿਕਰ ਕਰੀਏ ਕਾਂਸ਼ੀ, ਇੱਧਰ ਆਗਰਾ, ਸਾਰੇ ਪਾਸੇ ਜਿੰਨੀ ਵੀ ਸੰਗਤ ਜਿੱਥੋਂ ਜਿੱਥੋਂ ਵੀ ਸੀ, ਸਤਿਗੁਰੂ ਸਾਹਿਬ ਜੀ ਨੇ ਚਿੱਠੀਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਵੀ ਜਿਹਦੇ ਜਿਹਦੇ ਕੋਲ ਜਿਹੜੀ ਜਿਹੜੀ ਵੀ ਪੋਥੀ ਹੈ ਗੁਰਬਾਣੀ ਨਾਲ ਸੰਬੰਧਿਤ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ, ਉਹ ਲੈ ਕੇ ਪਹੁੰਚੋ। ਸਾਰੇ ਗੁਰਸਿੱਖ ਉਹ ਪੋਥੀਆਂ ਲੈ ਕੇ ਆਏ, ਬਹੁਤ ਗਿਣਤੀ ਦੇ ਵਿੱਚ ਪੋਥੀਆਂ ਜਿਹੜੀਆਂ ਸੀ, ਜਿਨ੍ਹਾਂ ਦੀ ਗਿਣਤੀ ਉਹ ਕੋਈ ਨਹੀਂ, ਉਹ ਪੋਥੀਆਂ ਪਹੁੰਚਣੀਆਂ ਸ਼ੁਰੂ ਹੋ ਗਈਆਂ। ਹੁਣ ਸਤਿਗੁਰੂ ਸਾਹਿਬ ਜੀ ਨੇ ਕੁਝ ਗੁਰਸਿੱਖਾਂ ਦੇ ਪ੍ਰਥਾਏ, ਇਹ ਵੀ ਪਰਖ ਵੀ ਕਰਨੀ ਸੀ। ਭਾਈ ਗੁਰਦਾਸ ਸਾਹਿਬ ਜੀ ਨੂੰ, ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਿਆ ਸਤਿਗੁਰੂ ਜੀ ਨੇ, ਕਹਿੰਦੇ ਵੀ ਜਿੱਦਣ ਕੱਚੀ ਬਾਣੀ ਪੜ੍ਹੀ ਗਈ ਸੀ ਕੀਰਤਨ ਰੂਪ ਦੇ ਵਿੱਚ, ਵੀ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਸੀ? ਬਾਬਾ ਬੁੱਢਾ ਸਾਹਿਬ ਨੂੰ ਪੁੱਛਦੇ ਵੀ ਤੁਹਾਨੂੰ ਕਿਵੇਂ ਪਤਾ ਲੱਗਾ?
ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਬਾਬਾ ਬੁੱਢਾ ਸਾਹਿਬ ਜੀ ਨੇ ਇੱਕ ਜਵਾਬ ਦਿੰਦਿਆਂ ਕਿਹਾ, ਮਹਾਰਾਜ ਇੱਕ ਇਸਤਰੀ ਨੂੰ, ਇੱਕ ਪਤਨੀ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿਓ, ਬਾਹਰੋਂ ਤੁਸੀਂ 20 ਬੰਦਿਆਂ ਦੇ ਕੋਲੋਂ ਆਵਾਜ਼ਾਂ ਮਰਵਾਈ ਜਾਓ, ਪਰ ਜਦੋਂ ਉਸ ਤੋਂ ਬਾਅਦ ਉਹਦਾ ਪਤੀ ਆਵਾਜ਼ ਦੇਵੇਗਾ ਤਾਂ ਆਵਾਜ਼ ਦੀ ਪਛਾਣ ਹੋ ਜਾਂਦੀ, ਉਹ 20 ਬੰਦਿਆਂ ਨੂੰ ਆਵਾਜ਼ ਨਹੀਂ ਦੇਵੇਗੀ, ਆਪਣੇ ਪਤੀ ਦੀ ਆਵਾਜ਼ ਪਛਾਣ ਕੇ ਆਵਾਜ਼ ਜ਼ਰੂਰ ਦੇ ਦੇਵੇਗੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ, ਇਸੇ ਤਰ੍ਹਾਂ ਅਸੀਂ ਬਾਣੀ ਨੂੰ ਆਪਣਾ ਨਿੱਜ ਮੰਨਿਆ ਹੈ, ਇਹਦਾ ਇਕੱਲਾ ਇਕੱਲਾ ਅੱਖਰ ਸਾਡੇ ਅੰਦਰ ਉਹ ਆਵਾਜ਼ ਰੂਪ ਦੇ ਵਿੱਚ ਪ੍ਰਗਟ ਹੋਇਆ, ਜਿਵੇਂ ਇੱਕ ਇਸਤਰੀ ਪਤੀ ਵਰਤਾ ਇਸਤਰੀ ਦੇ ਅੰਦਰ ਆਪਣੇ ਪਤੀ ਦੇ ਪ੍ਰਥਾਏ ਸਮਰਪਣ। ਉੱਥੇ ਫਿਰ ਸਤਿਗੁਰੂ ਸਾਹਿਬ ਜੀ ਨੇ ਰਾਮਸਰ ਸਾਹਿਬ ਜੀ ਦੇ ਅਸਥਾਨ 'ਤੇ ਜਾਣਾ ਫੈਸਲਾ ਕਰ ਲਿਆ, ਅਤੇ ਇੱਥੇ ਹੁਣ ਹਰਿਮੰਦਰ ਸਾਹਿਬ ਜਿਹੜੀ ਸੰਗਤ ਆਉਣੀ ਸੀ, ਹੁਣ ਬਾਬਾ ਬੁੱਢਾ ਸਾਹਿਬ ਨੂੰ ਵਡਿਆਈ ਮਿਲਣ ਲੱਗੀ, ਜਿਹੜੀ ਹਰਿਮੰਦਰ ਸਾਹਿਬ ਸੰਗਤ ਆਉਣੀ ਸੀ ਵੀ ਕੋਈ ਆਗਰੇ ਤੋਂ ਵਾਕਈ, ਕੋਈ ਬਲਖ ਬੁਖਾਰੇ ਤੋਂ ਆ ਰਿਹਾ ਹੈ, ਕੋਈ ਕਸ਼ਮੀਰ ਤੋਂ ਆ ਰਿਹਾ, ਵੀ ਉਹਨਾਂ ਦਾ ਪ੍ਰਬੰਧ ਕੀ ਕਰੀਏ। ਜਦੋਂ ਭਾਈ ਗੁਰਦਾਸ ਸਾਹਿਬ ਹੋਰ ਗੁਰਸਿੱਖਾਂ ਪੁੱਛਿਆ ਵੀ ਮਹਾਰਾਜ ਪ੍ਰਬੰਧ ਕੀ ਕਰੀਏ ਵੀ ਸੰਗਤ ਨੇ ਤਾਂ ਆਉਣਾ, ਸਤਿਗੁਰੂ ਕਹਿੰਦੇ ਇੱਕ ਗੱਲ ਦਾ ਖਿਆਲ ਵੀ ਜਿੰਨਾ ਚਿਰ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਨਹੀਂ ਹੋਵੇਗੀ, ਉਨਾ ਚਿਰ ਤੱਕ ਅਸੀਂ ਸੰਗਤ ਨੂੰ ਮਿਲਣਾ ਨਹੀਂ ਹੈ। ਇੰਨੀ ਇਕਾਗਰਤਾ ਦਾ ਕੰਮ ਸੀ। ਫਿਰ ਕੌਣ ਹੈ ਮਹਾਰਾਜ ਜ਼ਿੰਮੇਵਾਰੀ? ਸਤਿਗੁਰੂ ਸਾਹਿਬ ਜੀ ਨੇ ਕਿਹਾ ਜਿੰਨਾ ਚਿਰ ਅਸੀਂ ਹਰਿਮੰਦਰ ਸਾਹਿਬ ਆਣ ਕੇ ਨਹੀਂ ਟਿਕਦੇ, ਉਨਾ ਚਿਰ ਤੱਕ ਬਾਬਾ ਬੁੱਢਾ ਸਾਹਿਬ ਜ਼ਿੰਮੇਵਾਰੀ ਨਿਭਾਉਣਗੇ, ਸੰਗਤ ਨੂੰ ਦਰਸ਼ਨ ਦੀਦਾਰ ਦੇਣਗੇ। ਇਹ ਉਪਦੇਸ਼ ਜੋ ਬਾਬਾ ਬੁੱਢਾ ਸਾਹਿਬ ਸੰਗਤ ਨੂੰ ਕਹਿ ਦੇਣਗੇ ਉਹ ਸਾਡਾ ਕਹਿਆ ਹੋਵੇ। ਇਹ ਬਚਨ ਕਹਿ ਕੇ ਸਤਿਗੁਰੂ ਜੀ ਨੇ ਪੱਕਾ ਡੇਰਾ ਜਿਹੜਾ ਸੀ ਉਹ ਰਾਮਸਰ ਸਾਹਿਬ ਦੇ ਅਸਥਾਨ 'ਤੇ ਲਾ ਲਿਆ। ਇੱਥੇ ਫਿਰ ਲਿਖਾਰੀ ਚੁਣੇ ਗਏ, ਭਾਈ ਗੁਰਦਾਸ ਸਾਹਿਬ ਨੂੰ ਲਿਖਾਰੀ ਚੁਣਿਆ ਗਿਆ, ਅਤੇ ਲਿਖਾਰੀ ਚੁਣਨ ਦੇ ਨਾਲ ਹੀ ਸਤਿਗੁਰੂ ਸਾਹਿਬ ਜੀ ਨੇ ਸ਼ਾਹੀ ਦਾ ਪ੍ਰਬੰਧ ਕਰਨ ਵਾਸਤੇ ਕਿਹਾ। ਸ਼ਾਹੀ ਵਿੱਚ ਹੋਰ ਬਹੁਤ ਕੁਝ ਪਾਇਆ ਗਿਆ ਸੀ, ਪਰ ਜਿਹੜੀਆਂ ਮੂਲ ਚਾਰ ਚੀਜ਼ਾਂ ਸਾਨੂੰ ਸਭ ਤੋਂ ਪਹਿਲਾਂ, ਅਤੇ ਸ਼ਾਹੀ ਨੂੰ ਜਿਹੜਾ ਹੈ ਉਹ ਕਾਲਾ ਸਰੂਪ ਦੇਣ ਵਾਸਤੇ ਕਾਲਖ ਅਤੇ ਉਹਦੇ ਵਿੱਚ ਮੌਜੂਦ ਪਾਈ ਗਈ ਹੈ, ਪਰ ਉਹਦੇ ਵਿੱਚ ਤਿੰਨ ਚੀਜ਼ਾਂ ਹੋਰ ਪਾਈਆਂ ਗਈਆਂ। ਸਭ ਤੋਂ ਪਹਿਲਾਂ ਤਾਂ ਉਹਦੇ ਵਿੱਚ ਚਾਂਦੀ ਨੂੰ ਚੰਗੀ ਤਰ੍ਹਾਂ ਪੀਸ ਕੇ ਜਿਹੜਾ ਬਰੀਕ ਕਰਕੇ ਉਸ ਸ਼ਾਹੀ ਵਿੱਚ ਮਿਲਾਇਆ ਗਿਆ। ਗੁਰਸਿੱਖਾਂ ਕਿਹਾ ਵੀ ਮਹਾਰਾਜ ਇਹ ਕਿਉਂ ਮਿਲਾਇਆ ਗਿਆ ਜੀ? ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਸੀ ਕਿ ਇਹ ਪਾਵਨ ਸਰੂਪ ਜਦੋਂ ਲਿਖਿਆ ਜਾਏਗਾ, ਜਿਸ ਵੇਲੇ ਸਲਾਬ ਦੇ ਦਿਨ ਭਾਦੋਂ ਦਾ ਮਹੀਨਾ ਜਾਂ ਸਲਾਬ ਵਾਲੇ ਦਿਨ ਆਇਆ ਕਰਨਗੇ, ਸਿੱਲ ਵਾਲੇ ਦਿਨ ਆਇਆ ਕਰਨਗੇ, ਉਸ ਵਕਤ ਇਹ ਸ਼ਾਹੀ ਖੁਸ਼ਕ ਰਿਹਾ ਕਰੇਗੀ ਔਰ ਇਹਦੇ ਆਪਸ ਵਿੱਚ ਅੰਗ ਨਹੀਂ ਜੁੜਨਗੇ। ਦੂਸਰਾ, ਸੋਨਾ ਜਿਹੜਾ ਸੀ ਉਹ ਵੀ ਪੀਸ ਕੇ ਵਿੱਚ ਪਾਇਆ ਗਿਆ। ਮਹਾਰਾਜ ਵੀ ਇਹ ਕਿਉਂ? ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਜੁਗੋ ਜੁਗ ਅਟੱਲ ਮਹਾਰਾਜ ਜੀ ਦਾ ਇਹ ਪਾਵਨ ਸਰੂਪ ਹੋਏਗਾ, ਜਿੰਨਾ ਚਿਰ ਤੱਕ ਪਾਵਨ ਸਰੂਪ ਰਹਿਣਗੇ ਉਹਨਾਂ ਦੀ ਸ਼ਾਹੀ ਦੀ ਚਮਕ ਜਿਹੜੀ ਹੈ ਉਹ ਫਿੱਕੀ ਨਹੀਂ ਪਏਗੀ। ਤੀਸਰਾ, ਮਹਾਰਾਜ ਜੀ ਨੇ ਨਿੰਮ ਨੂੰ ਬਰੀਕ ਕਰਕੇ ਉਹ ਵੀ ਵਿੱਚ ਜਿਹੜਾ ਸੀ ਪੀਸ ਕੇ ਬਿਲਕੁਲ ਪਾਊਡਰ ਬਣਾ ਕੇ ਜਿਹੜਾ ਸੀ ਜਿਵੇਂ ਕੱਪੜ ਛਾਣ ਕਰੀਦੀ ਹੈ ਉਹ ਨਿੰਮ ਵਿੱਚ ਪਵਾਈ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਜੀਵ ਜੰਤ ਵੀ ਜਿਹੜਾ ਹੈ, ਛੋਟਾ ਕੀੜਾ ਵੀ ਜਿਹੜਾ ਹੈ ਉਹ ਨੇੜੇ ਨਾ ਟੁੱਕ ਸਕੇ। ਉਹਦੀ ਚਾਲ ਆਸੇ ਪਾਸੇ ਫਰਾਈ ਗਈ। ਜਦੋਂ ਸ਼ਾਹੀ ਤਿਆਰ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਰਾਮਸਰ ਸਾਹਿਬ ਜੀ ਦੇ ਅਸਥਾਨਾਂ 'ਤੇ ਆਣ ਕੇ ਬੈਠ ਗਏ, ਇੱਥੇ ਕਿਸੇ ਨੂੰ ਵੀ ਨੇੜੇ ਆਉਣ ਦਾ ਅਧਿਕਾਰ ਨਹੀਂ ਸੀ। ਗਿਣਤੀ ਦੇ ਗੁਰਸਿੱਖ ਸੀ, ਕਿਸੇ ਨੂੰ ਵੀ ਨੇੜੇ ਆਉਣ ਦਾ ਅਧਿਕਾਰ ਨਹੀਂ ਸੀ। ਇੱਥੇ ਬਾਣੀ ਲਿਖਣੀ ਸ਼ੁਰੂ ਕੀਤੀ ਗਈ ਅਤੇ ਜਦੋਂ ਸਭ ਤੋਂ ਪਹਿਲਾਂ ਬਾਣੀ ਲਿਖੀ ਹੈ ਅਤੇ ਲਿਖਣ ਵੇਲੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਇੱਕ ਨਿਰਣਾ ਕੀਤਾ ਸੀ ਕਿ ਜਿਸ ਅੰਗ 'ਤੇ ਪਹਿਲਾਂ ਲਿਖਿਆ ਗਿਆ ਇੱਕ ਓਅੰਕਾਰ, ਉਸ ਅੰਗ ਦੇ ਹਾਸ਼ੀਏ ਦੇ ਉੱਪਰ ਕੋਈ ਵੀ ਅੰਗ ਦੀ ਗਿਣਤੀ ਨਹੀਂ ਲਿਖੀ ਗਈ। ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਅੰਗ ਕੱਢ ਕੇ ਵੇਖੋ ਤਾਂ ਇੱਕ ਨਹੀਂ ਲਿਖਿਆ। ਦੋ ਨੰਬਰ ਅੰਗ ਤੋਂ ਗਿਣਤੀ ਸ਼ੁਰੂ ਕੀਤੀ ਜਾਂਦੀ ਹੈ ਔਰ ਜਿੱਥੇ ਇੱਕ ਨੰਬਰ ਅੰਗ ਹੈ ਕਿਉਂਕਿ ਉੱਥੇ ਇੱਕ ਓਅੰਕਾਰ ਆ ਗਿਆ ਹੈ, ਇਸ ਕਰਕੇ ਉਸ ਪਾਵਨ ਸਰੂਪ ਦਾ ਜਿਹੜਾ ਹੈ ਉਹ ਆਰੰਭ ਇੱਕ ਓਅੰਕਾਰ ਤੋਂ ਹੋਇਆ। ਸਭ ਤੋਂ ਪਹਿਲਾਂ ਸਤਿਗੁਰੂ ਜੀ ਬੋਲਦੇ, ਫਿਰ ਭਾਈ ਗੁਰਦਾਸ ਸਾਹਿਬ ਜੀ ਸੁਣਦੇ ਅਤੇ ਲਿਖਦੇ, ਫਿਰ ਭਾਈ ਗੁਰਦਾਸ ਸਾਹਿਬ ਬੋਲਦੇ, ਫਿਰ ਸਤਿਗੁਰੂ ਸੁਣਦੇ ਅਤੇ ਸਹੀ ਕਰਦੇ। ਇਸ ਢੰਗ ਨਾਲ
ਔਰ ਇਹ ਪਾਵਨ ਬਾਣੀ ਨੂੰ ਜਿਹੜਾ ਹੈ ਉਹ ਲਿਖਿਆ ਜਾ ਰਿਹਾ ਸੀ ਅਤੇ ਇਤਿਹਾਸਿਕ ਹਵਾਲਾ ਇਹ ਵੀ ਜ਼ਿਕਰ ਕੀਤਾ ਜਾਂਦਾ ਵੀ ਕੁਝ ਪੋਥੀਆਂ ਬਾਬਾ ਮੋਹਨ ਜੀ ਦੇ ਕੋਲ ਵੀ ਮੌਜੂਦ ਸੀ ਜੋ ਗੁਰੂ ਅਮਰਦਾਸ ਸਾਹਿਬ ਜੀ ਦੇ ਸਪੁੱਤਰ ਸਨ। ਗੁਰਸਿੱਖਾਂ ਨੂੰ ਭਾਈ ਗੁਰਦਾਸ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਨੂੰ ਉਹ ਪੋਥੀਆਂ ਲੈਣ ਵਾਸਤੇ ਭੇਜਿਆ ਗਿਆ ਪਰ ਉਹ ਪੋਥੀਆਂ ਦਿੱਤੀਆਂ ਨਹੀਂ ਗਈਆਂ। ਫਿਰ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਅਕਾਲ ਪੁਰਖ ਦੀ ਉਸਤਤ ਦੇ ਵਿੱਚ ਬੈਠ ਕੇ ਉਹ ਗੋਇੰਦਵਾਲ ਸਾਹਿਬ ਦੇ ਅਸਥਾਨ 'ਤੇ ਜਿਹੜਾ ਚੁਬਾਰਾ ਸਾਹਿਬ ਗੁਰਦੁਆਰਾ ਹੈ ਉਹਦੇ ਨੇੜੇ ਬੈਠ ਕੇ ਸਤਿਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਸੀ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਫਿਰ ਉੱਥੇ ਸੰਪਰਦਾਇ ਵਿਦਵਾਨਾਂ ਦਾ ਇਹ ਕਥਨ ਕਿ ਉੱਥੋਂ ਵੀ ਕੁਝ ਪੋਥੀਆਂ ਸਤਿਗੁਰੂ ਸਾਹਿਬ ਜੀ ਨੇ ਲਿਆ ਕੇ ਉਹਨਾਂ ਵਿੱਚੋਂ ਗੁਰਬਾਣੀ ਦੇ ਸ਼ਬਦਾਂ ਦਾ ਨਿਰੀਖਣ ਕਰਕੇ ਉਹ ਗੁਰਬਾਣੀ ਦੇ ਸ਼ਬਦ ਲਿਖੇ ਗਏ। ਜਦੋਂ ਹੁਣ ਇੱਥੇ ਗੁਰਬਾਣੀ ਲਿਖੀ ਜਾ ਰਹੀ ਹੈ ਅਤੇ ਲਿਖਣ ਤੋਂ ਬਾਅਦ ਜਿਹੜੀ ਮਰਿਆਦਾ ਲਾਗੂ ਕੀਤੀ ਜਾਣੀ ਹੈ ਉਹਦਾ ਜ਼ਿਕਰ ਆਪਾਂ ਬਰੀਕੀ ਨਾਲ ਕਰਾਂਗੇ, ਕਿਵੇਂ ਕਿਵੇਂ ਉਹ ਬਾਣੀ ਲਿਖਣ ਦਾ ਜਿਹੜਾ ਸੀ ਉਹ ਸਰੂਪ ਕਿਵੇਂ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਹਿੱਸੇ ਕਿਵੇਂ ਤਿਆਰ ਕੀਤੇ ਗਏ, ਤਿੰਨ ਹਿੱਸਿਆਂ ਵਿੱਚ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਕਿਵੇਂ ਵੰਡਿਆ ਉਹ ਆਪਾਂ ਕੱਲ੍ਹ ਜ਼ਿਕਰ ਕਰਾਂਗੇ। ਪਰ ਇੱਥੇ ਇਹ ਵੀ ਜ਼ਿਕਰ ਹੈ ਕਿ ਜਦੋਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਗੁਰਬਾਣੀ ਲਿਖਣ ਦੀ ਆਰੰਭਤਾ ਵੇਲੇ ਜਿੰਨੇ ਗੁਰਸਿੱਖ ਕੋਲ ਸਨ ਔਰ ਉਹਨਾਂ ਦਾ ਨਿਰੰਤਰ ਜਿਹੜਾ ਸੀ ਉਹ ਅਭਿਆਸ ਪਾਵਨ ਬਾਣੀ ਦੀਆਂ ਪੋਥੀਆਂ ਦਾ ਵਿਸ਼ਲੇਸ਼ਣ ਕਰਨਾ ਅਤੇ ਸਤਿਗੁਰੂ ਸਾਹਿਬ ਜੀ ਦੇ ਅੱਗੇ ਉਹ ਸਾਰੀ ਡਿਟੇਲ ਰੱਖਣੀ ਅਤੇ ਇੱਥੇ ਫਿਰ ਸਤਿਗੁਰੂ ਸਾਹਿਬ ਜਦੋਂ ਬਾਣੀ ਲਿਖਣੀ ਸ਼ੁਰੂ ਕੀਤੀ ਅਤੇ ਲਿਖਣ ਵੇਲੇ ਲਾਹੌਰ ਦੀ ਧਰਤੀ ਤੋਂ ਚਾਰ ਭਗਤ ਆਏ। ਮਹਾਰਾਜ ਨੇ ਕਿੱਡੀ ਪਰਪੱਕਤਾ ਦਿੱਤੀ ਸਾਨੂੰ, ਚਾਰ ਭਗਤ ਆਏ, ਕਾਨਾ, ਪੀਲੂ, ਛੱਜੂ ਅਤੇ ਸ਼ਾਹ ਹੁਸੈਨ। ਜਦੋਂ ਇਹ ਚਾਰ ਜਾਣੇ ਆਏ ਸਤਿਗੁਰੂ ਸਾਹਿਬ ਜੀ ਦੇ ਕੋਲ ਕਿਵੇਂ ਆਗਿਆ ਲੈ ਕੇ ਪਤਾ ਨਹੀਂ ਕਿਸ ਤਰੀਕੇ ਨਾਲ ਪਹੁੰਚ ਗਏ, ਬੇਨਤੀ ਕੀਤੀ ਵੀ ਮਹਾਰਾਜ ਵੀ ਮੈਂ ਸੁਣਿਆ ਤੁਸੀਂ ਇਹਦੇ ਵਿੱਚ ਬਾਣੀ ਲਿਖ ਰਹੇ ਹੋ, ਭੱਟ ਸਾਹਿਬਾਨ ਦੀ ਭਗਤਾਂ ਦੀ ਬਾਣੀ ਦਰਜ ਕੀਤੀ ਜਾਣੀ ਹੈ ਅਤੇ ਤੁਸੀਂ ਕਿਰਪਾ ਕਰੋ ਵੀ ਅਸੀਂ ਵੀ ਭਗਤ ਹਾਂ, ਲਾਹੌਰ ਦੀ ਧਰਤੀ ਦੇ ਪ੍ਰਸਿੱਧ ਹਾਂ ਅਤੇ ਸਾਡੀ ਵੀ ਬਾਣੀ ਦਰਜ ਕਰੋ। ਮਹਾਰਾਜ ਕਹਿੰਦੇ ਜ਼ਰੂਰ ਕਰਾਂਗੇ, ਪਰ ਗੁਰਮਤਿ ਅਨੁਸਾਰ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰਧਾਰਾ ਅਨੁਸਾਰ ਢੁੱਕਣੀ ਚਾਹੀਦੀ। ਕਹਿੰਦੇ ਜੀ ਸੱਤ ਬਚਨ ਢੁਕੇਗੀ। ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ, ਮਹਾਰਾਜ ਕਹਿੰਦੇ ਫਿਰ ਕੁਝ ਸੁਣਾਓ। ਸਭ ਤੋਂ ਪਹਿਲਾਂ ਜਿਹੜਾ ਪੀਲੂ ਸੀ, ਛੱਜੂ ਸੀ, ਸ਼ਾਹ ਹੁਸੈਨ, ਇਹ ਸਾਰੇ ਜਦੋਂ ਬੈਠੇ ਨਾ ਸਭ ਤੋਂ ਪਹਿਲਾਂ ਆਇਆ ਅਤੇ ਆਣ ਕੇ ਕਹਿੰਦਾ ਜੀ ਮੈਂ ਆਪਣੀ ਬਾਣੀ ਤੁਹਾਨੂੰ ਸੁਣਾ ਦਿੰਦਾ ਜੋ ਮੈਂ ਲਿਖਿਆ। ਮਹਾਰਾਜ ਕਹਿੰਦੇ ਸੁਣਾਓ। ਕਹਿੰਦਾ ਜੀ ਮੈਂ ਉਹੀ ਰੇ, ਮੈਂ ਉਹੀ ਰੇ, ਜਾਕੋ ਖੋਜਤ ਬੇਦ ਸਭ ਹਾਰੇ, ਮੈਂ ਉਹੀ ਰੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਗਤ ਜੀ ਇਸ ਬਾਣੀ ਵਿੱਚ ਤਾਂ ਮਿਟਣ ਦੀ ਅਵਸਥਾ ਹੈ, ਆਪਣੱਤ ਪ੍ਰਗਟ ਕਰਨ ਦੀ ਤਾਂ ਹੈ ਨਹੀਂ। ਇੱਥੇ ਤਾਂ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਿਆ ਮੇਰਾ। ਲਿਖੀ ਨਹੀਂ ਜਾਣੀ ਬਾਣੀ। ਦੂਸਰਾ ਆਇਆ ਕਹਿੰਦਾ ਜੀ ਮੈਂ ਸੁਣਾਉਂਦਾ ਤੁਹਾਨੂੰ। ਸਤਿਗੁਰੂ ਕਹਿੰਦੇ ਸੁਣਾਓ। ਉਹ ਅੱਗੋਂ ਕਹਿੰਦਾ ਚੁੱਪ ਵੇੜਿਆ, ਚੁੱਪ ਵੇੜਿਆ, ਬੋਲਣ ਦੀ ਨਹੀਂ ਜਾਏ ਵੇੜਿਆ। ਕਹਿਣ ਲੱਗੇ ਚੁੱਪ ਰਹਿਣਾ। ਮਹਾਰਾਜ ਜੀ ਕਹਿੰਦੇ ਅਰਥ ਕਰੋ। ਕਹਿੰਦਾ ਮਹਾਰਾਜ ਚੁੱਪ ਰਹਿਣਾ ਚਾਹੀਦਾ, ਬੋਲਣ ਨਾਲ ਕੱਖ ਨਹੀਂ, ਬੋਲਣਾ ਨਹੀਂ ਚਾਹੀਦਾ ਸੰਸਾਰ 'ਤੇ, ਗੂੰਗੇ ਬਣ ਕੇ ਚੁੱਪ ਬਣ ਕੇ ਰਹਿਣਾ ਚਾਹੀਦਾ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਤਾਂ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਕਹਿ ਗਏ ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ। ਜੇ ਚੁੱਪ ਰਹਿਣਾ ਸੀ ਫਿਰ ਰਸਨਾ ਕਿਉਂ ਦਿੱਤੀ ਅਕਾਲ ਪੁਰਖ ਨੇ? ਮਹਾਰਾਜ ਕਹਿੰਦੇ ਢੁੱਕਦੀ ਨਹੀਂ। ਤੀਸਰਾ ਆਇਆ, ਤੀਸਰਾ ਆਣ ਕੇ ਕਹਿੰਦਾ ਕਿ ਦੁਨੀਆਂ ਵਿੱਚ ਉਹ ਆਏ ਜੋ ਜੰਮਦਿਆਂ ਹੀ ਮੂਏ। ਸਤਿਗੁਰੂ ਸਾਹਿਬ ਮਹਾਰਾਜ ਦੇ ਸਾਨੂੰ ਕਹਿੰਦਾ ਮਹਾਰਾਜ ਜਿਹੜੇ ਉਹ ਅਸਲ ਵਿੱਚ ਦੁਨੀਆਂ ਵਿੱਚ ਆਏ, ਜਿਹੜੇ ਜੰਮਦਿਆਂ ਮਰ ਗਏ, ਜਿਨ੍ਹਾਂ ਨੇ ਦੁਨੀਆਂ ਵਿੱਚ ਮਾਇਆ ਵੇਖੀ ਨਹੀਂ, ਉਹ ਪ੍ਰਵਾਨ। ਸਤਿਗੁਰੂ ਕਹਿੰਦੇ ਮਹਾਰਾਜ ਤਾਂ ਕਹਿੰਦੇ ਆ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੇ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮਲ, ਸਾਧ ਸੰਗਤ ਭਜ ਕੇਵਲ ਨਾਮ। ਤੁਸੀਂ ਕਹਿੰਦੇ ਹੋ ਵੀ ਪ੍ਰਵਾਨ ਨਹੀਂ, ਸਤਿਗੁਰੂ ਕਹਿੰਦੇ ਨਹੀਂ ਪ੍ਰਵਾਨਗੀ ਨਹੀਂ ਦੇਣੀ। ਸ਼ਾਹ ਹੁਸੈਨ ਕਹਿੰਦਾ ਫਿਰ ਮੇਰੀ ਵੀ ਸੁਣ ਲਓ। ਮਹਾਰਾਜ ਕਹਿੰਦੇ ਤੁਸੀਂ ਸੁਣਾਓ। ਅੱਗੋਂ ਕਹਿੰਦਾ ਕਾਗਜ਼ ਸੰਧੀ ਪੂਤਰੀ ਤਉ ਨਾ ਤਰਿਆ ਨਿਹਾਰ। ਕਹਿੰਦਾ ਵੀ ਮਹਾਰਾਜ ਸਤਿਗੁਰੂ ਜੀ ਕਹਿੰਦੇ ਵੀ ਉਚਾਰਨ ਕਰ ਰਹੇ ਹੋ ਬਾਣੀ, ਇਹਦੇ ਅਰਥ ਕਰੋ। ਕਹਿੰਦਾ ਮਹਾਰਾਜ ਵੀ ਇਸਤਰੀ ਕਿਸੇ ਨੇ ਕਾਗਜ਼ ਦੀ ਵੀ ਬਣਾ ਕੇ ਰੱਖੀ ਹੋਵੇ ਅਤੇ ਉਹਦੇ ਵੱਲ ਵੇਖਣਾ ਨਹੀਂ ਚਾਹੀਦਾ। ਮਹਾਰਾਜ ਜੀ ਕਹਿਣ ਲੱਗੇ ਕਿਉਂ? ਕਹਿਣ ਲੱਗੇ ਜੀਵਨ ਭ੍ਰਿਸ਼ਟ ਹੁੰਦਾ ਹੈ ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਲਿਖਿਆ ਗਿਆ ਕਿ ਸੋ ਕਿਉਂ ਮੰਦਾ ਕੀ ਆ ਜਿੱਤ ਜੰਮੇ ਰਾਜਾ। ਮਾਂ ਦੀ ਕੁੱਖ ਤੋਂ ਤੁਸੀਂ ਜਨਮ ਲਿਆ ਅਤੇ ਉਸੇ ਨੂੰ ਭੰਡ ਦਿਓ।
ਮਹਾਰਾਜ ਕਹਿੰਦੇ ਪ੍ਰਵਾਨ ਨਹੀਂ। ਚਾਰਾਂ ਨੂੰ ਫਿਰ ਸਤਿਗੁਰੂ ਸਾਹਿਬ ਜੀ ਨੇ ਵਾਪਸ ਮੋੜਿਆ। ਛੱਜੂ ਕਹਿੰਦਾ ਸੀ ਵੀ ਮਹਾਰਾਜ ਕਾਨੇ ਵਰਗੇ ਵੀ ਧਮਕੀ ਦੇ ਕੇ ਗਏ ਸਤਿਗੁਰੂ ਸਾਹਿਬ ਜੀ ਦੇ ਪਰਥਾਏ, ਮਹਾਰਾਜ ਸਰਕਾਰੀ ਦਰਬਾਰੇ ਗੱਲ ਹੈ, ਫਿਰ ਉੱਥੇ ਵੇਖ ਲਾਂਗੇ। ਮਹਾਰਾਜ ਕਹਿਣਗੇ ਪਹਿਲਾਂ ਲਾਹੌਰ 'ਤੇ ਪਹੁੰਚੋ ਨਾ। ਔਰ ਉਹੀ ਜਿਹੜਾ ਕਾਨਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਧਮਕੀ ਦੇ ਕੇ ਜਾਂਦਾ ਸੀ ਵੀ ਮੈਂ ਚੰਦੂ ਨੂੰ ਸ਼ਿਕਾਇਤ ਕਰਾਂਗਾ, ਔਰ ਰਸਤੇ ਵਿੱਚ ਜਿਹੜੇ ਟਾਂਗੇ 'ਤੇ ਜਾ ਰਿਹਾ ਸੀ ਇੱਕਦਮ ਪੱਥਰ ਤੋਂ ਟਾਂਗਾ ਬੁੜਕਿਆ ਅਤੇ ਉਹਦੇ ਚੱਕੇ ਵਿੱਚ ਆਣ ਕੇ ਸਰੀਰ ਦੇ ਹਿੱਸੇ ਹੋ ਗਏ ਸੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਅਗਲਾ ਜਿਹੜਾ ਨਿਰਣਾ ਸਾਡੇ ਸਨਮੁੱਖ ਹੈ ਅੱਜ ਦਾ, ਜੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਤਿਹਾਸਿਕ ਨਿਰਣਾ ਕਰਨ ਦਾ ਹੁਕਮ ਕੀਤਾ ਸੀ, ਇੱਥੋਂ ਤੱਕ ਅੱਜ ਸੰਪੂਰਨਤਾ ਕੀਤੀ। ਕੱਲ੍ਹ ਇੱਥੋਂ ਹੀ ਅੱਗੇ ਆਪਾਂ ਸ਼ੁਰੂ ਕਰਾਂਗੇ ਸਤਿਗੁਰੂ ਦੀ ਕਿਰਪਾ ਕਰਨ। ਇੰਨੀ ਕੁ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ। ਸਤਿਗੁਰੂ ਦੀ ਅਤੇ ਗੁਰੂ ਕੀ ਸੰਗਤ ਹੋਈਆਂ ਭੁੱਲਾਂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ, ਕਰੋ ਕਿਰਪਾਲਤਾ, ਆਪ ਜੀ ਬਖਸ਼ੋ ਅਸੀਸ ਆਓ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਨ ਕਰਾ ਸਨ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੜ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰ ਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਆਪ ਸੰਗਤਾਂ ਨੂੰ 7:20 ਤੱਕ ਗੁਰਬਾਣੀ ਦਾ ਕੀਰਤਨ ਸਰਵਨ ਕਰਾਉਣਗੇ। ਉਹਨਾਂ ਤੋਂ ਬਾਅਦ ਸਤਿਕਾਰਯੋਗ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਗੁਰਦੁਆਰਾ ਪੁਰਾ ਮਿਲਣੇ ਕਚਾਵ ਵਾਲੇ, ਉਹ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰਾ ਸਰਵਨ ਕਰਾਉਣਗੇ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਗੁਰਬਾਣੀ ਦਾ ਕੀਰਤਨ ਸਰਵਨ ਕਰੀਏ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਵਿੱਚ ਕੱਲ੍ਹ ਨੂੰ ਗੁਰੂ ਘਰ ਵਿਖੇ ਵਿਸ਼ੇਸ਼ ਤੌਰ 'ਤੇ ਦੀਵਾਨ ਸਜਣਗੇ। ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ 3:45 ਤੋਂ ਲੈ ਕੇ 4 ਤੱਕ ਨਾਮ ਸਿਮਰਨ ਅਭਿਆਸ ਸ਼੍ਰੀ ਸੁਖਨੀ ਸਾਹਿਬ ਦੇ ਪਾਠ ਸੰਗਤੀ ਰੂਪ ਦੇ ਵਿੱਚ ਹੋਣਗੇ। 4 ਪ੍ਰਭਾਤ ਫੇਰੀ ਹੋਵੇਗੀ ਅੰਮ੍ਰਿਤ ਵੇਲੇ, ਅਤੇ ਉਸ ਤੋਂ ਬਾਅਦ 9:15 ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਸੰਪੂਰਨ ਭੋਗ ਪੈਣਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕੱਲ੍ਹ ਸ਼ਾਮ ਦੇ ਦੀਵਾਨ ਦੇ ਵਿੱਚ ਵੀ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਟਰੱਸਟ ਦੇ ਅੰਮ੍ਰਿਤਸਰ ਸਾਹਿਬ ਵਾਲੇ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਨੇ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਗੁਰਬਾਣੀ ਦਾ ਕੀਰਤਨ ਸਰਵਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪੁੱਤਰ ਹਜ਼ੂਰੀ ਵੀ ਜੁੜ ਬੈਠੇ ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਬੜੇ ਪਿਆਰ ਦੇ ਨਾਲ ਬੈਠ ਕੇ ਸਤਿਗੁਰ ਨੇ ਬਾਣ ਬਾਣੀ ਸਾਨੂੰ ਕਰ ਰਹੇ ਸੀ। ਸੋ ਦਿੱਤੇ ਗਏ ਸਮੇਂ ਦੀ ਸਮਾਪਤੀ ਹੈ ਜੀ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਜਾਣਣ ਜਾਣੇ ਬੇਅੰਤ ਪ੍ਰਕਾਰ ਦੇ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਕੀ ਸੰਗਤ ਬਖਸ਼ਣਹਾਰ ਹੈ। ਸੋ ਇਤਨੀ ਸੇਵਾ ਪ੍ਰਵਾਨ ਕਰਨੀ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ ਸੀ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਪਾਤਸ਼ਾਹ ਭਾਈ ਜਸਵਿੰਦਰ ਸਿੰਘ ਜੀ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਪਾਤਸ਼ਾਹ ਭਾਈ ਦਰਸ਼ਨ ਸਿੰਘ ਜੀ ਗੁਰਦੁਆਰਾ ਪਰਾ ਮਿਲਣੇ ਕਚਾਓ ਵਾਲੇ ਆਪ ਸੰਗਤਾਂ ਨੂੰ ਜੋ ਪਿਛਲੇ ਤਕਰੀਬਨ 7 ਦਿਨਾਂ ਤੋਂ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵ ਕਰਾ ਰਹੇ ਨੇ। ਸੋ ਅੱਜ ਉਹਨਾਂ ਦਾ ਆਖਰੀ ਦੀਵਾਨ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ ਦੇਸ਼ਾਂ ਵਿਦੇਸ਼ਾਂ ਵਿੱਚ ਇਸੇ ਤਰ੍ਹਾਂ ਆਪਣੇ ਦਰਕਾਰ ਦੀਆਂ ਸੇਵਾਵਾਂ ਲੈਂਦੇ ਰਹਿਣ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਕਥਾ ਵਿਚਾਰਾ ਸਰਵਣ ਕਰੀਏ ਜੀ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਵੇਰੇ ਅੰਮ੍ਰਿਤ ਵੇਲੇ 12 ਤਰੀਕ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਵਿੱਚ ਅੰਮ੍ਰਿਤ ਵੇਲੇ 4 ਵਜੇ ਪ੍ਰਭਾਤ ਫੇਰੀ ਹੋਵੇਗੀ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਰਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम सत्कार योग सतगुरु धन श्री गुरु ग्रंथ साहिब जी महाराज सतगुरां दी पावन पवित्र हजूरी अंदर विराजमान गुरु साहिब जी दी साजी अते नवाजी हुई साध संगत फतेह प्रवान करो। वाहिगुरु जी का खालसा, वाहिगुरु जी की फतेह। गुरमुख प्यारिओ, आपां सारी संगत बड़भागी हाँ जो सतगुरां दी पावन पवित्र हजूरी अंदर संगत रूप दे विच एकत्र हो के अपने जीवन का लाहा लैण दा उद्यम उपराला कर रहे हैं। गुरु घर दे हजूरी रागी जत्थे भाई जसविंदर सिंह जी होरां पासों आपां गुरबाणी दा हर जस कीर्तन सरवण कर रहे सी, जिहदे अंदर आपां सुन रहे सी सतगुर की बाणी सत सरूप है, गुरबाणी बनी है। जो कल नूं धन श्री गुरु ग्रंथ साहिब महाराज जी दे पहले प्रकाश दिहाड़े ने, जो गुरु अर्जन देव साहिब जी महाराज उन्होंने साडे ते बहुत बड़ा परोपकार समुची मनुखता दे उपर कीता, खत्री ब्राह्मण सूद बैश उपदेश चौं बरना को संज सुन रहे सी आपां। ए बाणी जो जीओ जाने इस अंतर रवै हरनामा, भी जेड़े जीव ने पावन पवित्र बाणी अंदर जो आपनू ब्रह्म दा सच दा साडे मूल दा साडे जीवन दी कहानी दा सृष्टि दे आरंभ दा साडे जन्म तो लेके मौत तक दी कहानी, जन्म तो पहला दी कहानी, मौत तो बाद दी कहानी जो बड़े सौखे तरीके नाल समझाई गई, जेड़े जीव इनू जान लेंदे आ उन्हां दे अंदर हरी दा नाम प्रगट हो जांदा जिहदे च समाउणा। एक जगह होर भी पातशाहां नूं समझा रहे हन, गुर सेवा ते करनी सार, राम नाम राखो उर धार, गुर बाणी बरती जग अंतर, इस बाणी ते हर नाम पाईंदा। सतगुर दी पावन पवित्र बाणी अंदर नरोल मालिक दी वडियाई है, साडे मूल ब्रह्म दी उस्तता। जेड़ा जीव फिर गुरबाणी द्वारा उहदी वडियाई करदा ते उहदा रूप ही हो जांदा मालिक दा। दुनिया दे अंदर आपां प्रैक्टिकल करो, किसे बंदे दे औगुण चेते करने शुरू कर दिओ, उहदे वाले औगुण साडे च प्रवेश होने शुरू हो जाणगे। किसे दे गुणां नूं याद करो, उहदे वाले गुण साडे च आउणे शुरू हो जाणगे। ते धन श्री गुरु ग्रंथ साहिब महाराज दी पावन पवित्र बाणी च अकाल पुरख निरंकार दी वडियाई, उहदे गुणां दा वर्णन जदों असीं ध्यान नाल पढ़दे सुणदे ते साडे मन नूं हौली हौली सोझी आउंदी, एक समा इहो जिहा बन जांदा असीं आपदे मूल दा रूप ही हो जांगे। जो सानूं आ 84 लख जून दी सरदारी दित्ती आ वाहिगुरू ने जिहड़े कारज वास्ते। आपां इह वी सुण रहे सी कि गुरबाणी अंदर सानूं ज्ञान दित्ता गया कि धर्म दे कर्म आपां जिन्ने मर्जी कर लो, जे साडे मन दे अंदर होमे दा रोग है तां परमात्मा दे नाम दा वासा साडे मन दे अंदर हो नहीं सकदा। इन्हां दोनां चीज़ां दा विरोध होमे नावे नाल विरोध है, दोए ना बसे एक ठाए, भी ये दोनों चीज़ां एक थां कठियां रह नहीं सकदियां। जिथे होमे आ
ਉੱਥੇ ਵਾਹਿਗੁਰੂ ਦੇ ਨਾਮ ਦਾ ਵਾਸਾ ਨਹੀਂ, ਜਿੱਥੇ ਪਰਮੇਸ਼ਰ ਦੇ ਨਾਮ ਦਾ ਵਾਸਾ ਉੱਥੇ ਹਉਮੈ ਨਹੀਂ ਰਹਿੰਦੀ। ਅੱਜ ਆਪਣਾ ਆਖਰੀ ਹਾਜ਼ਰੀ ਆ, ਕੋਸ਼ਿਸ਼ ਕਰੀਏ ਆਪਾਂ ਇੱਕ ਅਰਦਾਸ ਕਰਨ ਦੀ। ਕੱਲ੍ਹ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਅਰਦਾਸ ਕਿਵੇਂ ਕਰਨੀ ਆ ਅਤੇ ਕਾਹਦੇ ਵਾਸਤੇ ਕਰਨੀ ਆ। ਅੱਜ ਸਾਡੇ ਮਨਾਂ 'ਚ, ਸਾਡੇ ਪਰਿਵਾਰਾਂ 'ਚ, ਸਾਡੀ ਕੌਮ 'ਚ, ਸਾਡੇ ਦੇਸ਼ਾਂ 'ਚ ਇੱਕ ਬਹੁਤ ਨਫ਼ਰਤ ਦੀ ਲਹਿਰ ਚੱਲ ਰਹੀ ਹੈ, ਜਿਹੜੀ ਲਹਿਰ ਨੇ ਇੱਕ ਮਨ ਤੋਂ ਲੈ ਕੇ, ਇੱਕ ਪਰਿਵਾਰ ਤੋਂ ਲੈ ਕੇ ਸਾਰੀ ਦੁਨੀਆ ਨੂੰ ਇੱਕ ਅੱਗ ਦੇ ਅੰਦਰ ਜਲਣਾ ਸ਼ੁਰੂ ਕੀਤਾ ਹੋਇਆ। ਕਾਹਦੀ ਅੱਗ? ਪਾਤਸ਼ਾਹ ਕਹਿੰਦੇ ਦੁਰਮਤ ਅਗਨ ਜਗਤ ਪ੍ਰਜਾਰੈ, ਦੁਰਮਤ ਦੀ ਅਗਨ ਜਿਹਦੇ 'ਚ ਸਾਡੇ ਮਨ ਸੜ ਰਹੇ ਆ ਸਾਰਿਆਂ ਦੇ। ਅਤੇ ਸਾਨੂੰ ਪਾਤਸ਼ਾਹ ਗੁਰਬਾਣੀ ਦੇ ਅੰਦਰ ਸਮਝਾ ਰਹੇ ਆ ਕਿ ਜੇ ਕੋਈ ਜੀਵ ਦਾ ਮਨ ਜਦੋਂ ਤੁਸੀਂ ਅਰਦਾਸ ਕਰਨੀ ਆ ਗੁਰੂ ਕੋਲ ਆ ਕੇ, ਅਤੇ ਗੁਰੂ ਨਾਨਕ ਦੇ ਘਰ ਨੇ ਸਾਨੂੰ ਸਰਬੱਤ ਦੇ ਭਲੇ ਵਾਸਤੇ ਹੁਕਮ ਕੀਤਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਨੇ ਸਾਨੂੰ ਅਰਦਾਸ ਕਰਨ ਦਾ ਤਰੀਕਾ ਦੱਸਿਆ, ਕਿਹੜੇ ਲੈਵਲ 'ਤੇ ਜਾ ਕੇ ਅਰਦਾਸ ਹੋਵੇ, ਜਿੱਥੇ ਸਾਡਾ ਮਨ ਬਿਲਕੁਲ ਹਉਮੈ ਤੋਂ ਰਹਿਤ ਹੋ ਜੇ, ਸਾਨੂੰ ਆਪਦੇ ਅੰਦਰ ਔਗਣ ਦਿਸਣ ਅਤੇ ਗੁਣਾਂ ਦਾ ਹੰਕਾਰ ਨਾ ਹੋਵੇ। ਕਿਹੜੀ ਅਰਦਾਸ? ਸਮਾਂ ਵੀ ਆਪਣਾ ਸੀਮਤ ਜਿਹਾ, ਸ਼ੁਰੂ ਕਰੀਏ। ਪਾਤਸ਼ਾਹ ਕਹਿੰਦੇ ਅਰਦਾਸ ਕਰਿਆ ਕਰੋ ਕਿ ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁੱਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ। ਇਹ ਅਕਾਲ ਪੁਰਖ ਵਾਹਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆ ਸਮੁੱਚੀ ਦੁਨੀਆ 'ਤੇ ਇੱਕ ਤਰਸ ਕਰੋ ਤੁਸੀਂ ਹੁਣ, ਕਿਉਂਕਿ ਇਨਸਾਨ ਦੇ ਬਸ ਤੋਂ ਬਾਹਰ ਹੋ ਗਈ ਗੱਲ ਹੁਣ ਹਰੇਕ ਪੱਖ ਤੋਂ ਹੀ। ਹੁਣ ਤਾਂ ਕੋਈ ਪਰਮਾਤਮਾ ਹੀ ਸਾਡੇ 'ਤੇ ਮਿਹਰ ਦਾ ਹੱਥ ਕਰੇ ਤਾਂ ਟਕਾ ਹੋ ਸਕਦਾ, ਨਹੀਂ ਹਾਲਾਤ ਸਾਡੇ ਮਨਾਂ ਦੇ ਦਿਨੋਂ ਦਿਨ ਵਿਗੜਦੇ ਜਾ ਰਹੇ ਆ ਸਾਰਿਆਂ ਦੇ। ਜਿੱਥੇ ਫਿਰ ਸਾਡੀ ਸਿਆਣਫ ਨਾ ਕੰਮ ਕਰੇ, ਉੱਥੇ ਫਿਰ ਸਾਡਾ ਮਕਸਦ ਹੁੰਦਾ ਗੁਰੂ ਅੱਗੇ ਢੇਰੀ ਹੋਣਾ। ਇੰਨੇ ਢੇਰੀ ਹੋ ਜਾਈਏ ਕਿ ਸਤਿਗੁਰ ਸਾਡੇ 'ਤੇ ਖੁਸ਼ ਹੋ ਜਾਣ। ਕੀ ਅਰਦਾਸ ਕਰਨੀ ਆ? ਗਈ ਬਹੋੜ ਬੰਦੀ ਛੋੜ, ਐ ਮਾਲਕ ਸਾਡੇ ਪਰਿਵਾਰਾਂ ਦਾ ਪਿਆਰ, ਸਾਡੀ ਕੌਮ ਦਾ ਪਿਆਰ, ਜਿਹੜੀ ਖੁਆਰੀ ਹੋ ਰਹੀ ਆ, ਜੋ ਤੁਸੀਂ 500 ਸਾਲ ਤੋਂ ਜ਼ਿਆਦਾ ਸਮਾਂ ਸਾਨੂੰ ਸਮਝਾ ਰਹੇ ਹੋ, ਜਿਹਦਾ ਕਾਰਨ ਵੀ ਦੱਸਤਾ ਕਿ ਹਰ ਬਿਸਰਤ ਸਦਾ ਖੁਆਰੀ, ਉਹ ਵਾਪਸ ਕਰੋ ਸਾਨੂੰ। ਬਹੋੜ ਕਹਿੰਦੇ ਆ ਕਿਸੇ ਗਈ ਹੋਈ ਚੀਜ਼ ਨੂੰ ਵਾਪਸ ਕਰਨਾ, ਗਈ ਬਹੋੜ ਬੰਦੀ ਛੋੜ। ਇੱਕ ਤਾਂ ਸਰੀਰ ਕਰਕੇ ਬੰਦੀ ਖਾਨਾ, ਜਿੱਥੇ ਸਾਡੇ ਸਰੀਰ ਕੈਦ ਹੋ ਜਾਂਦੇ ਆ, ਜਿਵੇਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਨੇ 52 ਰਾਜਿਆਂ ਨੂੰ ਗਵਾਲੀਅਰ 'ਚੋਂ ਮੁਕਤ ਕਰਾਇਆ ਬੰਦੀ ਛੋੜ। ਇੱਕ ਗੁਰਮੁਖੋ ਸਾਡੇ ਮਨਾਂ ਦਾ ਬੰਦੀ ਖਾਨਾ, ਜਿਹੜਾ ਗੁਰੂ ਦੇ ਗਿਆਨ ਬਗੈਰ ਦੀਂਦਾ ਨਹੀਂ, ਜਿੱਥੇ ਅਸੀਂ ਤਨ ਕਰਕੇ ਤਾਂ ਆਜ਼ਾਦ ਹਾਂ ਅਤੇ ਮਨ ਕਰਕੇ ਸਾਰੇ ਕੈਦ 'ਚ। ਕਿਹੜੀ ਕੈਦ? ਲੱਭ ਅੰਧੇਰਾ ਬੰਦੀ ਖਾਨਾ, ਔਗਣ ਪੈਰ ਲੋਹਾਰੀ। ਸਾਡਾ ਮਨ ਐਸੇ ਬੰਦੀ ਖਾਨੇ 'ਚ ਕੈਦ ਆ, ਸਾਡੇ ਪੈਰਾਂ 'ਚ, ਮਨ ਦੇ ਪੈਰਾਂ 'ਚ ਬੇੜੀਆਂ ਪਾਈਆਂ ਹੋਈਆਂ ਔਗਣਾਂ ਦੀਆਂ। ਕੋਸ਼ਿਸ਼ ਕਰਦੇ ਹਾਂ, ਨਹੀਂ ਟੁੱਟਦੀਆਂ, ਕਿਉਂਕਿ ਖੇਡ ਹੀ ਇੰਨਾ ਬਰੀਕੀ ਦਾ ਅਦ੍ਰਿਸ਼ਟ ਆ, ਸੂਖਮ ਆ,
ਗੁਰੂ ਦੇ ਗਿਆਨ ਬਗੈਰ ਨਹੀਂ ਸੋਝੀ ਆਉਂਦੀ। ਅਰਦਾਸ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁੱਖ ਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ। ਸੱਚੇ ਪਾਤਸ਼ਾਹ ਸਾਡਾ ਤਾਂ ਕੋਈ ਕਰਮ ਵੀ ਨਹੀਂ ਚੰਗਾ, ਅਸੀਂ ਤਾਂ ਧਰਮ ਤੋਂ ਵੀ ਬਹੁਤ ਦੂਰ ਚਲੇ ਗਏ। ਕਿਹੜੇ ਧਰਮ ਤੋਂ? ਸ੍ਰੇਸ਼ਟ ਧਰਮ ਤੋਂ। ਸਗਲ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਤਜ ਸਭ ਭਰਮ ਭਜਿਓ ਪਾਰ ਬ੍ਰਹਮ ਕਹੋ ਨਾਨਕ ਅਟਲ ਇਹੋ ਧਰਮ। ਕਿਹੜਾ ਧਰਮ? ਜਿੱਥੇ ਸਾਰੇ ਭਰਮ ਦੂਰ ਕਰਕੇ ਜੀਵ ਇੱਕੋ ਇੱਕ ਸਾਡੇ ਮਾਲਕ ਦਾ ਭਜਨ ਕਰਦਾ। ਤਜ ਸਭ ਭਰਮ ਭਜਿਓ ਪਾਰ ਬ੍ਰਹਮ ਕਹੋ ਨਾਨਕ ਅਟਲ ਇਹੋ ਧਰਮ। ਸਾਨੂੰ ਬਖਸ਼ਿਸ਼ ਕਰੋ ਜੋ ਰੋਜ਼ ਪਾਤਸ਼ਾਹ ਦਸਵੇਂ ਗੁਰੂ ਸਮਝਾਉਂਦੇ ਆ, ਕਉ ਬਤਾਨ ਕੋ ਪੂਜਤ ਹੈ ਪਸ ਕਉ ਮਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਮਾਲਕ ਜੀ ਵਾਹਿਗੁਰੂ ਜੀ ਕਿਰਪਾ ਕਰੋ। ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ। ਅਸੀਂ ਤਾਂ ਧਰਮ ਦੇ ਕਰਮ ਕਰਦੇ ਵੀ ਲੋਭ ਕਰ ਰਹੇ ਹਾਂ ਸੰਸਾਰੀ ਮਾਇਆ ਦਾ, ਸੰਸਾਰੀ ਪਦਾਰਥ ਦਾ, ਜਿਹਦੇ ਲੋਭ ਕਰਕੇ ਸਾਡੇ ਜੀਵਨ ਦਾ ਰਿਜ਼ਲਟ ਇਹ ਸਾਹਮਣੇ ਆ ਰਿਹਾ ਜਿਵੇਂ ਕੋਈ ਬੰਦਾ ਸਾਰੀ ਜ਼ਿੰਦਗੀ ਪਾਣੀ 'ਚ ਮਧਾਣੀ ਪਾ ਕੇ ਰਿੜਕੇ ਕੁਝ ਨਹੀਂ ਨਿਕਲਦਾ ਉਹਦੇ 'ਚੋਂ। ਫੈਸਲੇ ਨੇ ਬਾਣੀ ਦੇ, ਪਾਤਸ਼ਾਹ ਕਹਿੰਦੇ ਚੇਰੀ ਕੀ ਸੇਵਾ ਕਰੈ ਠਾਕੁਰ ਨਹੀਂ ਦਿਸੈ ਪੋਖਰ ਨੀਰ ਬਰੋਲੀਐ ਮੱਖਣ ਨਹੀਂ ਰੀਸੇ। ਰਿੜਕੀ ਚੱਲੋ ਕਹਿੰਦੇ ਸਾਰੀ ਜ਼ਿੰਦਗੀ ਪਾਣੀ, ਆਪਾਂ ਵੀ ਰਿੜਕ ਰਹੇ ਹਾਂ ਜੀ। ਜੇ ਕਿਤੇ ਦ੍ਰਿਸ਼ਟਮਾਨ 'ਚ ਨਹੀਂ ਰਿੜਕਦੇ ਤਾਂ ਸੂਖਮ ਮਾਇਆ 'ਚ ਰਿੜਕੀ ਜਾਂਦਾ ਸਾਡਾ ਮਨ ਵਿਚਾਰਾਂ 'ਚ। ਢਹਿ ਢੇਰੀ ਪਾਤਸ਼ਾਹ ਕਹਿੰਦੇ ਹੋਵੋ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ। ਨਾਮ ਪਰਿਓ ਭਗਤ ਗੋਬਿੰਦ ਕਾ ਇਹ ਰਾਖੋ ਪੈਜ ਤੁਹਾਰੀ। ਸੱਚੇ ਪਾਤਸ਼ਾਹ ਸਾਡਾ ਆ ਬਾਹਰੀ ਲਿਬਾਸ ਵੇਖ ਕੇ, ਸਾਡੇ ਧਰਮ ਦੇ ਕਰਮ ਵੇਖ ਕੇ ਲੋਕ ਸਾਨੂੰ ਤੇਰੇ ਭਗਤ ਕਹਿੰਦੇ ਆ, ਪਰ ਜਦੋਂ ਅਸੀਂ ਆਪਦੇ ਅੰਦਰ ਝਾਤੀ ਮਾਰ ਕੇ ਵੇਖਦੇ ਹਾਂ ਸਾਡੇ 'ਚ ਭਗਤਾਂ ਵਾਲਾ ਇੱਕ ਵੀ ਗੁਣ ਨਹੀਂ ਹੈ, ਕੋਈ ਗੁਣ ਨਹੀਂ ਹੈ ਕਿਸੇ ਦੇ। ਤਾਂ ਆਪਾਂ ਅੰਦਰ ਨੂੰ ਗੁਰਮੁਖੋਂ ਵੇਖ ਨਹੀਂ ਸਕਦੇ, ਪਰ ਆਪਾਂ ਨੂੰ ਆਪਦੀ ਮਨ ਦੀ ਸਥਿਤੀ ਦਾ ਸਾਰਿਆਂ ਨੂੰ ਪਤਾ ਵੀ ਕਿੱਥੇ ਕੁ ਖੜਾ ਸਾਡਾ ਮਨ। ਐ ਮਾਲਕ ਅਸੀਂ ਥੋੜ੍ਹੇ ਬਹੁਤੇ ਧਰਮ ਦੇ ਕਰਮ ਤਾਂ ਕਰਦੇ ਹਾਂ, ਗੁਰਮੁਖੋਂ ਭਗਤੀ ਦੀ ਮੰਜ਼ਿਲ ਤਾਂ ਬਹੁਤ ਦੂਰ ਆ। ਹਜੇ ਤਾਂ ਆਪਾਂ ਥੋੜ੍ਹੇ ਬਹੁਤੇ ਗੀਤ ਹੀ ਗਾਉਂਦੇ ਹਾਂ ਪਰਮਾਤਮਾ ਦੇ, ਅਤੇ ਪਰ ਗੁਰੂ ਨਾਨਕ ਦੇ ਘਰ 'ਚ ਪ੍ਰਵਾਨ ਆ। ਨਾਨਕ ਭਵ ਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ। ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ। ਜਦੋਂ ਅਸੀਂ ਗੁਰੂ ਦੀ ਬਾਣੀ ਨੂੰ ਪਿਆਰ 'ਚ ਭਿੱਜ ਕੇ ਮਾਲਕ ਦੀ ਵਡਿਆਈ ਕਰਦੇ ਹਾਂ, ਇਹਦੇ 'ਚ ਫਿਰ ਤਾਕਤ ਆ ਪਰਮੇਸ਼ੁਰ ਦੀ ਵਡਿਆਈ 'ਚ। ਪਰਮਾਤਮਾ ਦੇ ਨਾਮ 'ਚ ਤਾਕਤ, ਸਾਡੇ ਸਰੀਰ ਦਾ ਇੱਕ ਅੰਗ ਆ ਜਿਹੜਾ ਕਿਸੇ ਚੀਜ਼ ਨਾਲ ਨਹੀਂ ਸੁੱਚਾ ਹੋ ਸਕਦਾ। ਆ ਸਾਡੀ ਰਸਨਾ, ਸਾਡੀ ਜੀਵ ਕਦੇ ਨਹੀਂ ਸੁੱਚੀ ਹੋ ਸਕਦੀ, ਅਤੇ ਇਹਦੇ ਨਾਲ ਹੀ ਅਸੀਂ ਜਪਣਾ, ਇਹਦੇ ਨਾਲ ਹੀ ਬਾਣੀ ਪੜ੍ਹਨੀ, ਇਹਦੇ ਨਾਲ ਹੀ ਭਗਤੀ ਕਰਨੀ, ਨਾਮ ਜਪਣਾ। ਅਤੇ ਪਾਤਸ਼ਾਹ ਗੁਰਬਾਣੀ 'ਚ ਕਹਿੰਦੇ ਗੁਰਮੁਖੋ ਜਿਹੜੀ ਚੀਜ਼ ਕਿਸੇ ਸਾਧਨ ਨਾਲ ਨਹੀਂ ਸੁੱਚੀ ਹੋ ਸਕਦੀ, ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ, ਤੁਹਾਡੀ ਆ ਰਸਨਾ ਵੀ ਸੁੱਚੀ ਹੋ ਜੂਗੀ। ਇਕੱਲੀ ਸੁੱਚੀ ਥੋੜ੍ਹੋ ਹੋਊਗੀ,
ਪ੍ਰਭ ਜੀ ਵਸੈ ਸਾਧ ਕੀ ਰਸਨਾ ਹੈ, ਤੁਹਾਡੀ ਜੂਠੀ ਰਸਨਾ ਤੇ ਵਾਸਾ ਹੋ ਜੂ ਪਰਮੇਸ਼ਰ ਦਾ। ਫਿਰ ਕੀ ਫਰਕ ਰਹਿ ਗਿਆ ਜੀ? ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ, ਨਾਮ ਪਰਿਓ ਭਗਤ ਗੋਬਿੰਦ ਕਾ ਇਹ ਰਾਖੋ ਪੈਜ ਮਾਰੀ। ਪਾਤਸ਼ਾਹ ਸਾਡੀ ਪੈਜ ਰੱਖੋ, ਤੂੰ ਜੁਗੋ ਜੁਗ ਰੱਖਦਾ ਆਇਆ। ਰੋਜ਼ ਆਪਾਂ ਪੜ੍ਹਦੇ ਹਾਂ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਇਹ ਰਾਖੋ ਪੈਜ ਤੁਮਾਰੀ। ਹਰ ਜੀਉ ਨੇ ਮਾਣਿਆ ਤੂੰ ਮਾਣ, ਇਹ ਮਾਲਕ ਤੂੰ ਉਹਨਾਂ ਦਾ ਮਾਣ ਬਣ ਜਾਂਦਾ ਜਿਨ੍ਹਾਂ ਦਾ ਸੰਸਾਰ 'ਚ ਕੋਈ ਮਾਣ ਨਹੀਂ ਹੁੰਦਾ। ਜਿਨ੍ਹਾਂ ਨੂੰ ਲੋਕ ਕਿਸੇ ਕਾਰਨ ਦੁਰਘਾਰ ਦੇਣ, ਊਚ ਨੀਚ ਜਾਤ ਪਾਤ ਨੂੰ ਗੁਰਬਾਣੀ 'ਚ ਕੋਈ ਜਗ੍ਹਾ ਨਹੀਂ ਹੈ। ਜੀਵ ਦੇ ਮਾੜੇ ਕਰਮ ਹੋ ਜਾਣ ਨੀਚ ਕਹਿ ਦਿੰਦੇ ਆ, ਤੇ ਹੌਸਲਾ ਕਿੱਡਾ! ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੌਕੁੰਟ ਮੰਨੈ। ਜਿੱਥੇ ਗਿਆਨ ਦੁਆਰਾ ਸਮਝਾਇਆ ਉੱਥੇ ਪ੍ਰੈਕਟੀਕਲ ਵੀ ਸਾਡੀਆਂ ਅੱਖਾਂ ਦੇ ਸਾਹਮਣੇ। ਸਦਨੇ ਵਰਗੇ ਕਸਾਈਆਂ ਦੀ ਬਾਣੀ ਦਰਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ, ਜਿਹਨੂੰ ਅਸੀਂ ਸਾਰਿਆਂ ਤੋਂ ਪਾਪੀ ਗਿਣਦੇ ਹਾਂ ਕਸਾਈ ਨੂੰ, ਰਵਿਦਾਸ ਵਰਗਿਆਂ ਦੀ। ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਹਰ ਜੀਉ ਨੇ ਮਾਣਿਆ ਤੂੰ ਮਾਣ, ਨਚੀਜਿਆ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ। ਐ ਮਾਲਕ ਤੂੰ ਨਾ ਚੀਜ਼ ਬੰਦਿਆਂ ਨੂੰ ਬਹੁਤ ਕੰਮ ਦੇ ਬਣਾ ਦਿੰਦਾ, ਤੇਰੀ ਕੁਦਰਤ ਕੋ ਕੁਰਬਾਨ। ਜਿਹੜੇ ਜੀਵ ਤੇ ਮਾਲਕ ਖੁਸ਼ ਹੋ ਜੇ ਨਾ, ਆ ਜਿਹੜੀ ਕੁਦਰਤ ਰਾਣੀ ਆ ਉਹਦੀ ਆਗਿਆਕਾਰ ਹੋ ਜਾਂਦੀ ਹੈ। ਕਿਉਂ? ਕਿਉਂਕਿ ਇਹ ਮਾਲਕ ਦੇ ਹੁਕਮ 'ਚ ਚੱਲਦੀ ਆ ਕੁਦਰਤ, ਉਹਦੀ ਬਣਾਈ ਹੋਈ ਆ, ਅਤੇ ਜਿਹਦੇ 'ਤੇ ਮਾਲਕ ਖੁਸ਼ ਫਿਰ ਕੁਦਰਤ ਰਾਣੀ ਹੁਕਮ ਉਡੀਕਦੀ ਆ ਉਹਦਾ ਸਾਰਾ ਕੁਝ ਬਸ 'ਚ, ਤੇਰੀ ਕੁਦਰਤ ਕੋ ਕੁਰਬਾਨ। ਅੱਗੇ ਹੁਣ ਦੁਨਿਆਵੀ ਉਦਾਹਰਣ ਦੇ ਕੇ ਸਮਝਾ ਰਹੇ ਆ ਕਿ ਜੈਸੇ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ। ਦੁਨਿਆਵੀ ਮਾਂ ਬਾਪ ਦਾ ਬੱਚਾ ਜਿੰਨੇ ਮਰਜ਼ੀ ਅਪਰਾਧ ਕਰ ਲਏ, ਮਾਂ ਬਾਪ ਅੰਦਰੋਂ ਨਹੀਂ ਨਫ਼ਰਤ ਕਰਦੇ ਉਹਦੇ ਨਾਲ, ਕਿਉਂਕਿ ਪਿਆਰ ਆ। ਉਹ ਤਾਂ ਫੈਸਲੇ ਨੇ ਮਾਂ ਦਾ ਤਾਂ ਬਹੁਤ ਪਿਆਰ ਦਿਖਾਇਆ ਮਹਾਰਾਜ ਨੇ। ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤਨਾ ਰਾਕਸ ਤੇਤੇ, ਰਮਈਆ ਹੋ ਬਾਰਕ ਤੇਰਾ ਕਾਹੇ ਨਾ ਖੰਡ ਹੋ ਅਵਗੁਣ ਮੇਰਾ। ਐ ਮਾਲਕ, ਇੱਕ ਦੁਨਿਆਵੀ ਮਾਂ ਉਹ ਆਪਦੇ ਬੱਚੇ ਦੇ ਅਪਰਾਧ ਨਹੀਂ ਵੇਖਦੀ, ਤੂੰ ਤਾਂ ਫਿਰ ਦਿਆਲੂ ਆ, ਸਾਡੇ ਅਪਰਾਧ ਕਾਹਤੋਂ ਵੇਖਦਾ। ਜੈਸੇ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁੜ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ। ਜਿਵੇਂ ਇੱਕ ਦੁਨਿਆਵੀ ਮਾਂ ਬਾਪ ਜੇ ਬੱਚਾ ਕੋਈ ਗਲਤੀ ਕਰਦਾ ਉਹਨੂੰ ਛਾਤੀ ਨਾਲ ਲਾ ਕੇ ਬਖਸ਼ ਦਿੰਦੇ ਆ, ਅਤੇ ਅੱਗੇ ਤੋਂ ਫਿਰ ਉਹਨੂੰ ਸਹੀ ਮਾਰਗ ਦੱਸਦੇ ਆ। ਸੱਚੇ ਪਾਤਸ਼ਾਹ ਸਾਡੀ ਵੀ ਐਸੀ ਹੋਈ ਹਾਲਤ, ਸਾਡੇ 'ਚ ਵੀ ਬਹੁਤ ਅਪਰਾਧ ਨੇ, ਫੈਸਲੇ ਨੇ ਬਾਣੀ ਦੇ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਸਾਰਿਆਂ ਤੋਂ ਹੁੰਦੀਆਂ ਜੀ ਗਲਤੀਆਂ ਅਪਰਾਧ। ਪਰ ਮਾਲਕ ਸਾਡੀ ਇੱਜ਼ਤ ਬਹੁਤ ਰੱਖਦਾ। ਜਦੋਂ ਕਿਤੇ ਆਪਣੇ 'ਤੇ ਭੀੜ ਪਈ ਹੋਵੇ ਨਾ, ਕੋਈ ਐਸਾ ਕਾਰਜ ਹੋ ਜੇ ਵੀ ਜੇ ਦੁਨੀਆਂ 'ਚ ਚੱਲਿਆ ਗਿਆ ਤਾਂ ਸਾਨੂੰ ਮੂੰਹ ਦਿਖਾਉਣ ਜੋਗੇ ਨਹੀਂ ਅਸੀਂ ਰਹਿਣਾ, ਫਿਰ ਅਸੀਂ ਅਰਦਾਸਾਂ ਕਰਦੇ ਹਾਂ ਅਤੇ ਮਾਲਕ ਸਾਡਾ ਪਰਦਾ ਵੀ ਰੱਖ ਦਿੰਦਾ। ਸਾਰਿਆਂ ਦੇ ਰੱਖੇ ਹੋਣਗੇ ਜ਼ਿੰਦਗੀ 'ਚ, ਸਭ ਦੇ, ਕਿਹੜਾ ਬੰਦਾ ਜੀ ਜਿਹੜਾ ਅਪਰਾਧ ਨਹੀਂ ਕਰਦਾ। ਪਾਤਸ਼ਾਹ ਕਹਿੰਦੇ ਇੰਨੀ ਬਰੀਕੀ 'ਚ ਨਿਮਰਤਾ 'ਚ ਜਾ ਕੇ ਬੇਨਤੀ ਕਿ ਜੈਸੇ ਬਾਲਕ ਭਾਏ ਸੁਭਾਈ
ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝੜਕੇ ਬਹੁ ਭਾਤੀ ਬਹੁੜ ਪਿਤਾ ਗਲ ਲਾਵੇ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ। ਭਾਈ ਨੰਦ ਲਾਲ ਜੀ ਦੇ ਬਚਨ, ਆਗੇ ਸਮਝ ਚੱਲੋ ਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ। ਫਿਰ ਅੱਗੇ ਪਾਤਸ਼ਾਹ ਸਮਝਾ ਰਹੇ ਆ, ਕਹਿੰਦੇ ਇਨਸਾਨ ਖਿਆਲ 'ਚ ਰਹੀ ਥੋੜ੍ਹਾ ਜਿਹਾ, ਤੂੰ ਦੁਨੀਆ ਤੋਂ ਤਾਂ ਡਰਦਾ, ਜੀ ਤੋਂ ਡਰਨਾ ਉਹ ਤੋਂ ਕਈ ਵਾਰ ਨਹੀਂ ਡਰਦਾ, ਦੁਨੀਆ ਤੋਂ ਅਪਰਾਧ ਕਰਨ ਲੱਗਿਆ ਵੇਖਦਾ, ਹੱਟ ਪੱਟਣ ਵਿੱਚ ਮੰਦਰ ਭੰਨੈ ਕਰ ਚੋਰੀ ਕਰ ਆਵੇ ਅੱਗੋਂ ਦੇਖੈ ਪਿੱਛੋਂ ਦੇਖੈ ਤੁਜ ਤੇ ਕਹਾਂ ਛਪਾਵੇ। ਦੁਨੀਆ ਤੋਂ ਤਾਂ ਡਰਦਾ ਉਹ ਤੋਂ ਨਹੀਂ ਡਰਦਾ, ਪਰ ਖਿਆਲ ਰੱਖੀ ਹਰ ਅੰਤਰ ਜਾਮੀ ਸਭ ਵਿਦ ਜਾਣੇ ਤਾਂ ਕਿਸ ਪੈ ਆਖ ਸੁਣਾਈ ਹੈ, ਵੀ ਜਦੋਂ ਤੇਰੇ ਮਨ ਦੀ ਗੱਲ ਜਾਣਦਾ ਫਿਰ ਸੁਣਾਉਣਾ ਕਿਹਨੂੰ ਆ, ਬਿਨ ਬੋਲਿਆ ਸਭ ਕੁਛ ਜਾਣਦਾ। ਖਿਆਲ ਰੱਖੀ ਜਦੋਂ ਉਹਦੇ ਕੋਲੇ ਬੇਨਤੀ ਕਰਨੀ ਆ ਕਿਤੇ ਪਖੰਡ ਨਾ ਕਰੀ, ਜਨ ਮਨ ਹੋਰ ਮੁੱਖ ਹੋਰ ਸੇ ਕੰਢੇ ਕੱਚਿਆ, ਮੁੱਖ ਤੋਂ ਤਾਂ ਤੂੰ ਕੁਝ ਹੋਰ ਗੱਲਾਂ ਕਰੇ, ਅੰਦਰ ਤੇਰੇ ਹਉਮੈ ਦਾ ਬੈਠਾ ਹੋਵੇ ਰੋਗ ਬਹੁਤ ਵੱਡਾ, ਬਹਿੰਦਾ ਆਪਣੇ ਸਾਰਿਆਂ ਦੇ ਜੀ, ਕੋਈ ਭਾਗਾਂ ਵਾਲਾ ਹੋਊ ਜਿਹਦੇ ਨਹੀਂ ਬਹਿੰਦਾ। ਚਤਰਾਈ ਕਰਨ ਗਿੱਜ ਗਿਆ ਮਨ, ਸੰਸਾਰ 'ਚ ਵੀ ਕਰਦਾ ਅਤੇ ਧਰਮ ਦੇ ਰਸਤੇ ਵੀ ਨਹੀਂ ਕਰਨ ਨੂੰ ਹਟਦਾ। ਅਤੇ ਸਾਨੂੰ ਫਿਰ ਗਿਆਨ ਦਿੱਤਾ ਬਾਣੀ 'ਚ, ਚਤਰਾਈ ਕਦੋਂ ਹਟਦੀ ਹੈ? ਮਹਾਰਾਜ ਕਹਿੰਦੇ ਗੁਰਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ। ਜਦੋਂ ਕਿਸੇ ਜੀਵ ਦੇ ਮਨ ਦੇ ਅੰਦਰ ਗੁਰੂ ਦੀ ਸਿੱਖਿਆ ਨਾਲ ਜਾਗਤ ਅਵਸਥਾ 'ਚ ਆਉਂਦਾ ਫਿਰ ਇਹ ਚਤਰਾਈ ਕਰਨੋਂ ਹਟਦਾ, ਨਹੀਂ ਤਾਂ ਚੰਚਲਾ ਸੁਭਾਅ ਜੀ, ਪੜ੍ਹਦਾ ਵੀ ਰੋਜ਼ ਇਹ ਮਨ ਚੰਚਲਾ, ਚਤਰਾਈ ਕਿਹਨੇ ਨਾ ਪਾਇਆ ਅਤੇ ਛੱਡਦਾ ਵੀ ਨਹੀਂ ਹੈ। ਪਾਤਸ਼ਾਹ ਕੀ ਕਹਿੰਦੇ? ਕਹਿੰਦੇ ਹਰ ਅੰਤਰ ਜਾਮੀ ਸਭ ਵਿਦ ਜਾਣੇ ਤਾਂ ਕਿਸ ਪੈ ਆਖ ਸੁਣਾਈਏ, ਕਹਿਣੇ ਕਥਨ ਨਾ ਭੀਜੈ ਗੋਬਿੰਦ ਹਰ ਭਾਵੈ ਪੈਜ ਰਖਾਈਐ। ਕਹਿੰਦੇ ਕੱਲੀਆਂ ਤੁਹਾਡੀਆਂ ਗੱਲਾਂ ਕਰਨ ਦੇ ਨਾਲ ਨਹੀਂ ਭਿੱਜਦਾ, ਪਖੰਡ ਨਾ ਨਹੀਂ ਭਿੱਜਦਾ ਉਹ ਤਾਂ ਫੈਸਲੇ ਨੇ। ਬਹੁਤ ਲੰਬੀ ਕਹਾਣੀ ਦੱਸੀ ਹੋਈ ਆ ਬਾਣੀ 'ਚ ਕਿਹਦੇ 'ਤੇ, ਜਦੋਂ ਸਾਡੇ ਕਰਮ ਕੀਤੇ ਹੋਏ ਸਤਿਗੁਰ ਨੂੰ ਭਾ ਜਾਣ, ਤੀਰਥ ਨਹਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਹਾਏ ਕਰੀ। ਜਦੋਂ ਸਾਡੇ ਮਨ ਨੂੰ ਸੋਝੀ ਆ ਗਈ ਕਿ ਜੋ ਸਾਡੇ ਅੰਦਰ ਵਿਚਾਰ ਚੱਲਦੇ ਆ ਜਿਹੋ ਜੀ ਸਾਡੇ ਮਨ ਦੀ ਕਹਾਣੀ ਆ, ਇਹ ਤੋਂ ਛੁਪੀ ਨਹੀਂ ਹੈ ਕੁਛ, ਇੱਥੇ ਨਹੀਂ ਚੱਲਦਾ ਪਖੰਡ, ਕਿੱਥੇ ਚੱਲਦਾ ਜੀ ਇੱਥੇ, ਫਿਰ ਤਾਂ ਫੈਸਲੇ ਨੇ ਗੁਰਬਾਣੀ ਦੇ, ਕਰਮ ਧਰਮ ਪਖੰਡ ਜੋ ਦੀਸੈ ਤਿੰਨ ਜੰਮ ਜਗਾਤੀ ਲੁੱਟ ਹੈ, ਨਿਰਵਾਣ ਕੀਰਤਨ ਗਾਬੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਭਾਈ ਜਦੋਂ ਪਰਮਾਤਮਾ ਨੂੰ ਗਾਉਣਾ ਨਿਰਵਾਣ ਸਿਰਫ ਉਹਦੀ ਕਿਰਪਾ ਦੇ ਪਾਤਰ ਬਣਨ ਵਾਸਤੇ, ਉਹਦੀ ਨਦਰ ਦੇ ਪਾਤਰ ਬਣਨ ਵਾਸਤੇ, ਅਤੇ ਇਹ ਵੀ ਸਾਨੂੰ ਹੌਸਲਾ ਜੇ ਕਿਤੇ ਇਵੇਂ ਗਾਉਣ ਲੱਗ ਜਾਓ ਫਿਰ ਆ ਦੁਨੀਆਂ ਦਾ ਪਦਾਰਥ ਰਿਧੀ ਸਿਧੀ ਮਗਰ ਭੱਜੀ ਫਿਰੂ ਤੁਹਾਡੇ ਮਗਰ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵ ਲਾਏ ਨਵ ਨਿਧੀ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੇ ਸਦਾ ਵਸਾਏ। ਫਿਰ ਤਾਂ ਇੱਥੋਂ ਤੱਕ ਪਾਤਸ਼ਾਹ ਦਾ ਗਿਆਨ, 68 ਤੀਰਥ ਤਿਸ ਕੈ ਸੰਗ ਰਹੇ ਜਿਨ ਹਰ ਹਿਰਦੇ ਰਹਿਆ ਸਮਾਏ। ਜਿਹਦੇ ਹਿਰਦੇ 'ਚ ਪਾਤਸ਼ਾਹ ਦੀ ਬਾਣੀ ਕਹਿੰਦੀ ਮਾਲਕ ਸਮਾ ਗਿਆ, 68 ਤੀਰਥ ਨਾਲ ਚੱਲਦੇ ਆ ਫਿਰ, 68ਾਂ ਦੀ ਮਹਾਨਤਾ ਉਹ ਤਾਂ ਬਹੁਤ ਨੇ, 68 ਆ ਬਾਹਰੀ ਤੀਰਥਾਂ ਦੀ ਨਹੀਂ ਗੱਲ ਕਿ ਨਾਲ ਤੁਰ ਪੈਣਗੇ ਸਾਡੇ ਸਰੀਰ ਦੇ, ਨਹੀਂ ਨਹੀਂ ਨਹੀਂ, ਉਹ ਗੁਰਮੁਖ ਤਾਂ ਤੀਰਥ ਦਾ ਰੂਪ ਹੀ ਹੋ ਜਾਊਗਾ, ਜਿੱਥੇ ਜਾਊ
ਫਿਰ ਉੱਥੇ ਸੰਗਤ ਰੂਪੀ ਸਰੋਵਰ ਬਣੂਗਾ ਜਿੱਥੇ ਪਰਮਾਤਮਾ ਦੀ ਗੱਲ ਹੋਊਗੀ ਅਤੇ ਉੱਥੇ ਫਿਰ ਮਨ ਸਾਡੇ ਬੈਠ ਕੇ ਇਸ਼ਨਾਨ ਕਰਦੇ ਆ। ਉਹ ਤੀਰਥ ਜਿਹੜੇ ਤੀਰਥ ਦੀ ਜਾਣਕਾਰੀ ਲੈਣ ਵਾਸਤੇ ਬਾਹਰੀ ਤੀਰਥਾਂ 'ਤੇ ਰਟਨ ਕਰਦਾ ਜੀਵ, ਵੀ ਇਹਨਾਂ ਤੀਰਥਾਂ 'ਤੇ ਜਾ ਕੇ, ਕਿਉਂਕਿ ਪਹਿਲਾਂ ਜਿਹੜਾ ਪ੍ਰਚਾਰ ਦਾ ਸਾਧਨ ਹੁੰਦਾ ਉਹ ਤੀਰਥਾਂ ਦੇ ਤੱਟ ਹੁੰਦੇ, ਕਿਨਾਰੇ, ਇੰਨੇ ਸਾਧਨ ਨਹੀਂ ਸੀ ਹੁੰਦੇ ਪਹਿਲਾਂ, ਲੋਕਾਂ ਕੋਲ ਸਮਾਂ ਵੀ ਨਾ ਹੁੰਦਾ। ਉਹ ਵਿਚਾਰੇ ਆਪਦੇ ਸਮੇਂ 'ਚੋਂ ਸਮਾਂ ਕੱਢ ਕੇ 2-4-5 ਦਿਨ ਜਾਂਦੇ, ਉੱਥੇ ਸਾਧੂ ਮਹਾਤਮਾ ਹੁੰਦੇ ਬ੍ਰਹਮ ਦੀ ਗੱਲ ਕਰਨ ਵਾਲੇ, ਉੱਥੋਂ ਫਿਰ ਗਿਆਨ ਲੈ ਕੇ ਆਉਂਦੇ ਅੰਦਰਲੇ ਤੀਰਥ ਦਾ, ਆਤਮ ਤੀਰਥ ਦਾ ਗਿਆਨ ਲੈ ਕੇ ਆਉਂਦੇ। ਪਾਤਸ਼ਾਹ ਕਹਿੰਦੇ ਜੇ ਤੁਹਾਡੇ ਹਿਰਦੇ 'ਚ ਵਸ ਗਿਆ ਉਹ ਤਾਂ ਜੀਵ ਤੀਰਥ ਦਾ ਰੂਪ ਹੀ ਹੋ ਜਾਂਦਾ। 68 ਤੀਰਥ ਤਿਸਕੈ ਸੰਗ ਰਹੇ ਜਿਨ ਹਰ ਹਿਰਦੇ ਰਹਿਆ ਸਮਾਏ। ਪਾਤਸ਼ਾਹ ਕਹਿੰਦੇ ਕਹਿਣੇ ਕਥਨ ਨਾ ਭੀਜੈ ਗੋਬਿੰਦ, ਹਰ ਭਾਵੇ ਪੈਜ ਰਖਾਈਐ, ਅਬਰ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈਐ। ਕਿ ਸੱਚੇ ਪਾਤਸ਼ਾਹ ਸਾਰਿਆਂ ਦਾ ਸਹਾਰਾ ਤੱਕ ਕੇ ਵੇਖ ਲਿਆ, ਤੱਕ ਰਹੇ ਆਪਾਂ। ਸਮਝਾਉਂਦੀ ਵੀ ਆ ਬਾਣੀ, ਮਾਨੁੱਖ ਕੀ ਟੇਕ ਬਿਰਥੀ ਸਭ ਜਾਨ, ਪਰ ਜਿੰਨਾ ਚਿਰ ਪਰਮਾਤਮਾ ਨਾਲ ਪਿਆਰ ਨਹੀਂ ਪੈਂਦਾ ਜੀਵ ਮਨੁੱਖ ਦੀ ਟੇਕ ਰੱਖਦਾ ਤਦ ਹੀ ਦੁੱਖ ਹੈ। ਕਿਸੇ ਚੀਜ਼ ਦਾ ਬਿਨਾਂ ਪਰਮਾਤਮਾ ਤੋਂ ਸਹਾਰਾ ਤੱਕੋ, ਕਿਤੇ ਨਾ ਕਿਤੇ ਜਾ ਕੇ ਉਹ ਦੁੱਖ ਦਾ ਕਾਰਨ ਬਣ ਜੂਗਾ ਸਾਡੇ ਵਾਸਤੇ। ਸਾਡਾ ਪਰਿਵਾਰ ਬੜਾ ਪਿਆਰ, ਜੇ ਵਿਚਾਰਾਂ ਦਾ ਟਕਰਾਓ ਤਾਂ ਦੁੱਖ ਦਾ ਕਾਰਨ ਬਣ ਗਿਆ। ਸਾਰਿਆਂ ਤੋਂ ਨੇੜੇ ਸਾਡਾ ਸਰੀਰ, ਜੇ ਇਹਨੂੰ ਕੋਈ ਭਿਆਨਕ ਬਿਮਾਰੀ ਲੱਗ ਗਈ ਸਾਡੇ ਲਈ ਦੁੱਖ ਦਾ ਕਾਰਨ ਬਣ ਗਿਆ। ਤੜਫ ਰਹੇ ਆ ਲੋਕ ਜਿਨ੍ਹਾਂ ਨੂੰ ਮੌਤ ਨਹੀਂ ਆਉਂਦੀ, ਆਵਾਜ਼ਾਂ ਮਾਰ ਰਿਹਾ ਸੱਚੇ ਪਾਤਸ਼ਾਹ ਸਾਡਾ ਖਿਹੜਾ ਛੱਡਾ ਦੇ, ਸਰੀਰ ਤੋਂ ਇੰਨੇ ਤੰਗ ਹੋ ਗਏ ਛੁੱਟਦਾ ਨਹੀਂ ਹੈ ਖਿਹੜਾ। ਫਿਰ ਕਿਹਦੀ ਓਟ ਤੱਕੇ ਜੀ, ਫਿਰ ਸਰੀਰ ਤੋਂ ਨੇੜੇ ਤਾਂ ਕੋਈ ਹੈ ਨਹੀਂ ਫਿਰ ਆਪਾਂ ਨੂੰ। ਅਬਰ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈ ਹੈ। ਸੱਚੇ ਪਾਤਸ਼ਾਹ ਮੈਂ ਹੰਭ ਗਿਆ, ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ, ਇੱਥੇ ਤਾਂ ਸਾਰੇ ਸਵਾਰਥ ਦੇ ਸੁਭਦੇ ਆ, ਕੋਈ ਨਹੀਂ ਪੁੱਛਦਾ ਬਾਤ, ਕੋਈ ਨਹੀਂ ਪੁੱਛਦਾ। ਹੁਣ ਤਾਂ ਸਮਾਂ ਐਸੇ ਨਾਜ਼ੁਕ ਮੋੜ 'ਤੇ ਆ, ਵਡੇਪੇ 'ਚ ਜਾ ਕੇ ਮਾਂ ਬਾਪ ਦੀ ਕਦਰ ਵੀ ਨਹੀਂ ਰਹਿੰਦੀ, ਪਰ ਮਾਂ ਪਿਓ ਦਾ ਕਿੰਨਾ ਮੋਹ ਆ ਜੀ। ਉੱਥੇ ਪੰਜਾਬ 'ਚ ਨਾ ਆਪਣੇ ਕਈ ਜਗ੍ਹਾ ਬਿਰਧ ਆਸ਼ਰਮ ਖੁੱਲ੍ਹੇ ਹੋਏ ਆ, ਅਤੇ ਉੱਥੇ ਜ਼ਿਆਦਾਤਰ ਅਮੀਰ ਲੋਕਾਂ ਦੀ ਬਜ਼ੁਰਗ ਆ। ਕੋਈ ਕਹਿੰਦਾ ਜੀ ਮੇਰਾ ਮੁੰਡਾ ਕਰਨਲ ਸੀ, ਕੋਈ ਕਹਿੰਦਾ DC ਸੀ, ਕਿਉਂਕਿ ਸੰਸਕਾਰ ਨਹੀਂ ਮਿਲੇ ਮਾਂ ਬਾਪ ਤੋਂ, ਸਿਰਫ ਦੁਨੀਆਂ ਦੀ ਪੜ੍ਹਾਈ, ਉਹਦਾ ਰਿਜ਼ਲਟ ਇਹ ਮਾਂ ਬਾਪ ਬਿਰਧ ਆਸ਼ਰਮ 'ਚ। ਉਹ ਤਾਂ ਛੱਡ ਗਏ ਅਤੇ ਮਾਂ ਬਾਪ ਦਾ ਅੰਦਰੋਂ ਮੋਹ ਨਹੀਂ ਟੁੱਟਿਆ ਹਲੇ। ਉਹਨਾਂ ਤੁਹਾਡੇ ਵਰਗੇ ਧਰਮੀ ਜੀਵ ਉੱਥੇ ਵਸਤੂਆਂ ਦੇ ਆਉਂਦੇ, ਉਹਨਾਂ ਨੂੰ ਕੱਪੜੇ, ਕੁਛ ਖਾਣ ਨੂੰ, ਉਹ ਵਿਚਾਰੇ ਉਹਨਾਂ 'ਚੋਂ ਬਚਾ ਕੇ ਵੀ ਪਰਿਵਾਰ ਨੂੰ ਭੇਜ ਰਹੇ ਆ। ਕੈਸਾ ਮੋਹ ਆ, ਕੈਸਾ ਮੋਹ ਆ, ਅੰਦਰੋਂ ਨਹੀਂ ਨਾ ਟੁੱਟਿਆ। ਮੁੱਖ ਤੋਂ ਤਾਂ ਬਹੁਤ ਬੋਲਦੇ ਆਪਦੇ ਬੱਚਿਆਂ ਨੂੰ, ਪਰ ਅੰਦਰ ਇੱਕ ਗੰਢ ਵੱਜੀ ਪਈ ਹੈ। ਉਹੀ ਗੰਢ ਪਰਮਾਤਮਾ ਦੇ ਨਾਲ ਸਾਨੂੰ ਜੁੜਨ ਨਹੀਂ ਦਿੰਦੀ। ਤੀਸਰੇ ਪਾਤਸ਼ਾਹ ਰੋਹ ਸਮਝਾਉਂਦੇ ਨੇ, ਅੰਦਰੋਂ ਜਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੈ ਸਵਾਰਿਆ। ਭਾਈ ਅੰਦਰੋਂ ਮੋਹ ਤੋੜ, ਉੱਥੇ ਮੋਹ ਪਾ ਜਿਹੜੇ ਮੋਹ ਨੇ ਤੈਨੂੰ ਸੁੱਖ ਦੇਣਾ। ਅਬਰ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈ ਹੈ। ਜਦੋਂ ਫਿਰ ਕਿਸੇ ਮਨ ਦਾ ਲੈਵਲ ਇੱਥੇ ਪਹੁੰਚ ਜਾਂਦਾ, ਫੇਰ ਦਿਆਲੂ ਹੁੰਦਾ ਪਰਮਾਤਮਾ। ਹੋਏ ਕਿਰਪਾਲ ਦਿਆਲ ਪ੍ਰਭ ਸੁਆਮੀ, ਆਪੇ ਸੁਣੇ ਬੇਨੰਤੀ। ਫਿਰ ਸਾਡੀ ਕੀਤੀ ਹੋਈ ਅਰਦਾਸ ਨੂੰ, ਕੀਤੀ ਹੋਈ ਬੇਨਤੀ ਨੂੰ ਨੇੜੇ ਹੋ ਕੇ ਸੁਣਦਾ। ਸੱਚੇ ਸੁਣਿਆ ਕੰਨ ਦੇ, ਧੀਰਕ ਦੇਵੇ ਸਹਿਜ ਸੁਭਾਏ। ਜਿਵੇਂ ਆਪਾਂ ਕੋਈ ਗੱਲ ਨਾ ਬੜੇ ਧਿਆਨ ਨਾਲ ਸੁਣਦੇ ਹਾਂ ਕਿਸੇ ਦੀ,
ਫਿਰ ਜਦੋਂ ਸਾਡਾ ਵੀ ਹਉਮੈ ਦਾ ਰੋਗ ਟੁੱਟਦਾ ਫਿਰ ਸੁਣਦਾ ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ, ਫਿਰ ਪੂਰੇ ਖਿਆਲ ਨਾਲ ਫਿਰ ਸਾਨੂੰ ਧੀਰਜ ਦਿੰਦਾ। ਹੋਏ ਕਿਰਪਾਲ ਦਿਆਲ ਪ੍ਰਭ ਠਾਕੁਰ ਆਪੇ ਸੁਣੇ ਬੇਨੰਤੀ। ਕੀ ਕਰਦਾ ਫਿਰ ਦਿਆਲਤ ਜਿਹੜਾ ਆਪਾਂ ਕੱਲ ਨੂੰ ਪਾਤਸ਼ਾਹ ਦਾ ਮਨਾ ਰਹੇ ਹਾਂ ਪ੍ਰਕਾਸ਼ ਪੁਰਬ। ਪੂਰਾ ਸਤਿਗੁਰ ਮੇਲ ਮਿਲਾਵੇ ਸਭ ਚੂਕੇ ਮਨ ਕੀ ਚਿੰਤੀ, ਫੇਰ ਸਾਨੂੰ ਪੂਰੇ ਸਤਿਗੁਰ ਦੀ ਸ਼ਰਨ ਚ ਲੈ ਕੇ ਆਉਂਦਾ। ਕਿਉਂਕਿ ਕੱਚੇ ਗੁਰੂ ਤੋਂ ਗੱਲ ਨਹੀਂ ਬਣਦੀ, ਕਾਚੇ ਗੁਰ ਤੇ ਮੁਕਤ ਨਾ ਹੋਊਆ। ਸਤਿਗੁਰ ਦੀ ਨਿਸ਼ਾਨੀ ਕੀ ਆ ਫਿਰ? ਪੂਰੇ ਸਤਿਗੁਰ ਦੀ ਉਹ ਫਿਰ ਸਾਡਾ ਭਰਮ ਤੋੜਦਾ। ਕਿਹੜਾ ਭਰਮ? ਜਿਹੜਾ ਆਪਾਂ ਨੂੰ ਸਾਰਿਆਂ ਨੂੰ ਆ ਵੀ ਅਸੀਂ ਸਰੀਰ ਹਾਂ, ਅਸੀਂ ਸਦਾ ਵਾਸਤੇ ਇੱਥੇ ਰਹਿਣਾ, ਸਾਰਾ ਕੁਝ ਸਾਡਾ, ਕਿਉਂਕਿ ਸੁੱਤਾ ਹੋਇਆ ਮਨ ਸੁਪਨੇ ਨੂੰ ਸੱਚ ਮੰਨੀ ਬੈਠਾ। ਹੁਣ ਇਹ ਭਰਮ ਕਦੋਂ ਟੁੱਟਦਾ ਤੇ ਕਿਵੇਂ ਤੋੜਦਾ ਪੂਰਾ ਸਤਿਗੁਰ? ਉਹ ਪਾਤਸ਼ਾਹ ਨੇ ਗੁਰਬਾਣੀ 'ਚ ਸਮਝਾਇਆ, ਗੁਰ ਪੂਰੇ ਹਰ ਨਾਮ ਦਰੜਾਇਆ। ਪੂਰੇ ਗੁਰੂ ਨੇ ਹਰੀ ਦੇ ਨਾਮ ਨੂੰ ਦਰੜਾਇਆ, ਜਿਨ ਵਿੱਚੋਂ ਭਰਮ ਚੁਕਾਇਆ। ਦਰੜਾਉਂਦਿਆਂ ਦਰੜਾਉਂਦਿਆਂ ਜਪਦਿਆਂ ਜਪਦਿਆਂ ਕਿਤੇ ਮਨ ਜਾਗ ਪਿਆ। ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਈ। ਕਿਤੇ ਆ ਰਸਨਾ ਤੋਂ ਗਾਇਆ ਹੋਇਆ ਸਾਡਾ ਪ੍ਰਵਾਨ ਹੋ ਜੇ ਜਾਗੂਗਾ ਮਨ। ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਾ ਗਨ ਜੇ ਰਸਨਾ ਨਾਮ ਉਚਾਰਨੇ। ਗੁਰਪੂਰੇ ਹਰ ਨਾਮ ਦਰੜਾਇਆ, ਸਾਨੂੰ ਨਾਮ ਜਪਣ ਲਾਤਾ ਦਰੜਾਉਣ ਤੇ ਕਿਤੇ ਦਰੜਾਉਂਦਿਆਂ ਦਰੜਾਉਂਦਿਆਂ ਤੋਂ ਮਨ ਜਾਗ ਪਿਆ। ਜਾਗੇ ਹੋਏ ਮਨ ਨੂੰ ਫਿਰ ਸੋਝੀ ਆਈ ਕਿ ਸੁਪਨੇ ਨਾਲ ਜੁੜਿਆ ਬੈਠਾ ਮੂਰਖਾ, ਸੱਚ ਤਾਂ ਕੁਛ ਹੋਰ ਆ। ਸੁਪਨਾ ਜੈਸਾ ਸੁਪਨਾ ਰਹਿਣ ਕਾ ਤੈਸਾ ਏ ਸੰਸਾਰ। ਜਦੋਂ ਜਾਗਿਆ ਫੇਰ ਪਤਾ ਲੱਗਿਆ ਵੀ ਇਹ ਤਾਂ ਸੁਪਨਾ ਸੀ ਤੇ ਸੱਚ ਕੀ ਹੈ। ਜਾਗਣ ਤੋਂ ਬਾਅਦ ਗੁਰ ਪੂਰੇ ਹਰ ਨਾਮ ਦਰੜਾਇਆ, ਜਨ ਵਿੱਚੋਂ ਭਰਮ ਚੁਕਾਇਆ। ਰਾਮ ਨਾਮ ਹਰ ਕੀਰਤ ਗਾਹੀ ਕਰ ਚਾਨਣ ਮਗ ਦਿਖਾਇਆ। ਜਦੋਂ ਪਰਮਾਤਮਾ ਦੀ ਕੀਰਤੀ ਗਾਈ ਜਾਗਿਆ ਮਨ, ਫਿਰ ਉਹਨੇ ਦਿਖਾਇਆ ਰਸਤਾ ਵੀ ਆਹ ਤੇਰਾ ਅਸਲੀ ਰਸਤਾ ਜਿਹਨੂੰ ਭੁੱਲ ਗਿਆ। ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੈ ਗੁਆਰ। ਹੋਏ ਕਿਰਪਾਲ ਦਿਆਲ ਪ੍ਰਭ ਠਾਕੁਰ ਆਪੇ ਸੁਣੇ ਬੇਨੰਤੀ। ਪੂਰਾ ਸਤਿਗੁਰ ਮੇਲ ਮਿਲਾਵੇ ਤੋ ਚੁੱਕੇ ਮਨ ਕੀ ਚਿੰਤੀ। ਗੁਰਮੁਖੋ ਸਾਰਿਆਂ ਤੋਂ ਵੱਡਾ ਰੋਗ ਡਿਪਰੈਸ਼ਨ ਦਾ, ਚਿੰਤਾ ਦਾ, ਆ ਸਤਿਗੁਰੂ ਸਾਡਾ ਤੋੜਨ ਦਾ ਢੰਗ ਦੱਸਦਾ ਜੇ ਧਿਆਨ ਦੇ ਦਈਏ ਤਾਂ। ਹੋਏ ਚਿੰਤ ਬਸੈ ਸੁਖ ਨਾਲ, ਸਾਸ ਗਰਾਸ ਹਰ ਨਾਮ ਸੰਭਾਲ। ਜੇ ਧਿਆਨ ਦਈਏ ਤਾਂ ਜਦੋਂ ਫਿਰ ਦਰੜਾਉਂਦੇ ਆ ਕੀ ਹੁੰਦਾ? ਹਰ ਹਰ ਨਾਮ ਔਖਦ ਮੁੱਖ ਪਾਇਆ, ਜਨ ਨਾਨਕ ਸੁਖ ਬਸੰਤੀ। ਆ ਪਰਮਾਤਮਾ ਦਾ ਨਾਮ ਦਰੜਾਉਂਦਿਆਂ ਦਰੜਾਉਂਦਿਆਂ, ਉਹਦਾ ਭਜਨ ਕਰਦਿਆਂ ਕਰਦਿਆਂ, ਬੰਦਗੀ ਕਰਦਿਆਂ ਕਰਦਿਆਂ, ਮਾਲਕ ਨੇ ਹਰ ਹਰ ਨਾਮ ਔਖਦ ਮੁੱਖ ਪਾਇਆ। ਸਾਡੇ ਅੰਦਰ ਸਾਡੀ ਰਸਨਾ ਤੇ ਅੰਮ੍ਰਿਤ ਨਾਮ ਜਪਣ ਦੇ ਨਾਲ ਚੋਣਾ ਸ਼ੁਰੂ ਹੋ ਗਿਆ। ਜਨ ਨਾਨਕ ਸੁਖ ਬਸੰਤੀ। ਫੇਰ ਇਹ ਜੀਵ ਰੂਪੀ ਇਸਤਰੀ ਕਿਤੇ ਸੁਖੀ ਹੋ ਸਕਦੀ ਆ? ਨਹੀਂ। ਗੁਰਮੁਖੋ ਕੋਈ ਸਾਧਨ ਨਹੀਂ, ਜਿੰਨੀ ਮਰਜ਼ੀ ਦੁਨੀਆਂ ਦੀ ਪੜ੍ਹਾਈ ਪੜ੍ਹੋ, ਪੜ੍ਹੋ ਵੱਧ ਤੋਂ ਵੱਧ, ਪਰ ਉਹੀ ਨਾ ਇਕੱਲੀ ਪੜ੍ਹੋ। ਉਹ ਤਾਂ ਜ਼ਿਆਦਾ ਪੜ੍ਹਾਈ ਨੇ ਜੋ ਹਾਲ ਸਾਡਾ ਕਰਤਾ ਆਪਣੀਆਂ ਅੱਖਾਂ ਦੇ ਸਾਹਮਣੇ ਹੀ ਹੈ। ਹੁਣ ਸਾਰੇ ਕਹਿੰਦੇ ਆ ਪਹਿਲਾਂ ਵਾਲਾ ਸਮਾਂ ਵਧੀਆ ਸੀ, ਵੀ ਹੋ ਜਾਓ ਪਹਿਲਾਂ ਵਰਗੇ। ਫਿਰ ਸਮਾਂ ਤਾਂ ਵਧੀਆ ਆਵੇ, ਪਹਿਲਾਂ ਵਰਗੇ ਹੋਈਏ ਵੀ। ਉਹ ਲੋਕ ਤਾਂ ਪਰਮਾਤਮਾ ਤੋਂ ਇੰਨਾ ਡਰਦੇ ਹੁੰਦੇ, ਜੇ ਕਿਸੇ ਨੇ ਕਿਸੇ ਨੂੰ ਲੈਣ ਦੇਣ ਪੈਸੇ ਦਾ ਕਰਨਾ, ਅੰਦਰ ਵੜ ਕੇ ਹੀ ਲੈ ਭਾਈ ਹੁਣ ਜਾਂ ਤੂੰ ਵੇਖਦਾ ਜਾਂ ਮੈਂ ਵੇਖਦਾ ਜਾਂ ਰੱਬ ਵੇਖਦਾ, ਕਿਸੇ ਦਾ ਰੌਲਾ ਨਹੀਂ ਸੀ ਪੈਂਦਾ।
ਹੁਣ ਕਾਗਜ਼ ਵੀ ਹੁੰਦੇ ਆ ਫਿਰ ਵੀ ਰੌਲਾ ਪੈਂਦਾ, ਕਿਉਂਕਿ ਭੈ ਚੱਕਦਾ। ਅਤੇ ਜਿੰਨਾ ਚਿਰ ਸਾਡੇ ਮਨ 'ਚ ਭੈ ਨਹੀਂ, ਪਾਤਸ਼ਾਹ ਦੀ ਬਾਣੀ ਦੇ ਫੈਸਲੇ ਨੇ, ਬਿਨ ਭੈ ਕਥਨੀ ਸਰਬ ਵਿਕਾਰ ਕਹੋ ਨਾਨਕ ਦਰਕਾ ਵਿਚਾਰ। ਇਹ ਸਤਿਗੁਰੂ ਪਾਤਸ਼ਾਹ ਦੀ ਬਾਣੀ ਸਾਡੇ ਮਨ 'ਚ ਪਰਮਾਤਮਾ ਦਾ ਭੈ ਹੀ ਪਾਉਂਦੀ ਹੈ, ਡਰ ਹੀ ਪਾਉਂਦੀ ਆ, ਭਾਵਨਾ ਹੀ ਬਣਾਉਂਦੀ ਆ। ਇਹ ਇਨਸਾਨ ਕਿੱਥੇ ਭੁੱਲਿਆ ਫਿਰਦਾ, ਕਿਹੜੀ ਦੁਨੀਆਂ 'ਚ ਫਿਰਦਾ, ਤੂੰ ਤਾਂ ਸਿਆਣਾ ਪਰ ਹਉਮੇ 'ਚ ਸਿਆਣਾ, ਹਉਮ ਵਿੱਚ ਮੂਰਖ, ਹਉਮ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ। ਜਿਹੜੇ ਇਨਸਾਨ ਨੇ ਮੁਕਤੀ ਦਾ ਗਿਆਨ ਹੀ ਨਹੀਂ ਲਿਆ ਉਹ ਸਿਆਣਾ ਕਾਹਦਾ, ਮੂਰਖ। ਮੂਰਖ ਸਿਆਣਾ ਏਕ ਹੈ, ਏਕ ਜੋਤ ਦੋਏ ਨਾਓ, ਮੂਰਖਾਂ ਸਿਰ ਮੂਰਖ ਹੈ ਜੋ ਮੰਨੇ ਨਾਹੀ ਨਾਓ। ਜਿਹੜਾ ਪਰਮਾਤਮਾ ਦੇ ਨਾਮ ਨੂੰ ਨਹੀਂ ਮੰਨਦਾ, ਪਾਤਸ਼ਾਹ ਕਹਿੰਦੇ ਮੂਰਖਾਂ ਦਾ ਵੀ ਮੂਰਖ। ਹੁਣ ਆਪਾਂ ਸੋਚਣਾ ਵੀ ਅਸੀਂ ਮੂਰਖ ਬਣ ਕੇ ਜਿਉਣਾ ਕਿ ਗੁਰੂ ਦੀ ਮੱਤ ਲੈ ਕੇ ਸਿਆਣੇ ਬਣ ਕੇ ਜਿਉਣਾ। ਮੂਰਖਾਂ ਦਾ ਤਾਂ ਫਿਰ ਹਾਲ ਮਾੜਾ ਹੀ ਹੁੰਦਾ, ਸਿਆਣੇ ਬਣੀਏ, ਸਿਆਣੇ ਵੀ ਗੁਰੂ ਦੀ ਬਾਣੀ ਅਨੁਸਾਰ ਬਣੀਏ। ਗੁਰ ਕੀ ਮੱਤ ਤੂੰ ਲਿਹੇ ਇਆਨੇ, ਭਗਤ ਬਿਨਾਂ ਬਹੁ ਡੂਬੇ। ਸਿਆਣੇ ਪਰਮਾਤਮਾ ਦੀ ਭਜਨ ਕਰੀਏ, ਬੰਦਗੀ ਕਰੀਏ, ਗੁਣ ਗਾਈਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੋ ਹੁਕਮ ਆ ਇਹਨੂੰ ਮੰਨੀਏ, ਗੁਰੂ ਵਾਲੇ ਬਣੀਏ, ਨਗੁਰੇਪਣ ਦਾ ਕਲੰਕ ਆਪਦੇ ਮੱਥੇ ਤੋਂ ਲਹਾਈਏ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉਂ ਬੁਰਾ। ਇਹ ਵੀ ਆਪਾਂ ਸਾਰਿਆਂ ਨੇ ਕੋਸ਼ਿਸ਼ ਕਰਨੀ ਆ ਹਰ ਰੋਜ਼ ਹੀ। ਕੱਲ੍ਹ ਨੂੰ ਮਨਾਉਣਾ ਦਿਹਾੜਾ, ਇੱਥੇ ਅਰਦਾਸ ਕਰੀ ਆਪਾਂ, ਅੱਜ ਵੀ ਕੱਲ੍ਹ ਨੂੰ ਵੀ ਹੋਣਗੀਆਂ, ਆਹ ਅਰਦਾਸ ਸਾਨੂੰ ਬਾਣੀ 'ਚ ਸਿਖਾਈ ਹੈ। ਆਓ, ਸਮਾਂ ਤਾਂ ਸਮਾਪਤ ਹੋ ਗਿਆ, 2 ਮਿੰਟ ਆਪਾਂ ਗੁਰਮੰਤਰ ਦਾ ਅਭਿਆਸ ਕਰਕੇ ਸਮਾਪਤੀ ਕਰਦੇ ਹਾਂ ਜੀ। ਹਾਂਜੀ, ਕਰੋ ਜੀ ਸ਼ੁਰੂ। ਵਾਹ

ਇਸ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਕਰਨਾ ਸਿਮਰਨ, ਪਾਣੀ ਦੀ ਘੁੱਟ ਵੀ ਪੀਓ ਨਾ ਆਪਾਂ, ਜਦੋਂ ਅੰਦਰ ਜਾਂਦੀ ਆ ਦੱਸਦੀ ਆ ਵੀ ਕੁਛ ਅੰਦਰ ਗਿਆ। ਆਈ ਬਾਣੀ ਪੜ੍ਹਨ ਵੇਲੇ ਅਤੇ ਨਾਮ ਜਪਣ ਵਾਲੇ ਮਹਿਸੂਸ ਕਰਿਆ ਕਰੀਏ ਵੀ ਅੰਦਰ ਸਾਡੇ ਕੀ ਜਾ ਰਿਹਾ, ਵਸਾਈਏ ਹਿਰਦੇ 'ਚ। ਇਹ ਬੇਨਤੀਆਂ ਨੇ ਜੀ। ਇੰਨੀ ਕੁ ਵਿਚਾਰ ਕਰਦਿਆਂ ਸਾਰੇ ਦਿਨਾਂ 'ਚ ਹੀ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਬਾਣੀ ਬਹੁਤ ਗਹਿਰੀ ਆ, ਆਪਣੇ ਵੱਸ ਦੀ ਗੱਲ ਨਹੀਂ ਹੈ। ਜਿੰਨੀ ਕੁ ਮਾਲਕ ਨੇ ਸੋਝੀ ਬਖਸ਼ੀ ਜਾਂ ਜਿਹੜੇ ਮਹਾਂਪੁਰਖਾਂ ਕੋਲ ਰਹਿ ਕੇ, ਭਾਈ ਸੇਵਾ ਸਿੰਘ ਜੀ ਤਰਮਾਲਾ ਬਾਨੀ ਗੁਰਦੁਆਰਾ ਬ੍ਰਹਮਲਿਣੀ ਕਾ ਚਾਓ, ਜਿੰਨਾ ਕੁ ਮਾਲਕ ਨੇ ਸਿੱਖਿਆ ਦਿੱਤੀ ਆਪਾਂ ਸਾਂਝੀ ਕੀਤੀ, ਫਿਰ ਵੀ ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ। ਸੰਗਤ ਅਤੇ ਗੁਰੂ ਸਾਹਿਬ ਬਖਸ਼ਣਯੋਗ ਬਖਸ਼ ਲੈਣਾ ਜੀ। ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ, ਇਸ ਗੁਰੂ ਘਰ ਦੇ ਸਮੂਹ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪ ਸੰਗਤਾਂ ਦੀ ਸੇਵਾ ਕਰਨ ਦਾ ਸਮਾਂ ਬਖਸ਼ਿਸ਼ ਕੀਤਾ। ਧੰਨਵਾਦ ਜਿੰਨੇ ਵੀ ਇੱਥੋਂ ਗੁਰਦੁਆਰਾ ਬ੍ਰਹਮਲਿਣੀ ਕਾ ਚਾਓ ਦੇ ਨਾਲ ਸਿੱਖਿਆ ਲੈ ਕੇ ਸੰਗਤ ਕਰਨ ਵਾਲੇ ਗੁਰਮੁਖ ਬਹੁਤ ਵਿਚਾਰਿਆਂ ਨੇ ਉੱਦਮ ਕਰਕੇ ਪ੍ਰੋਗਰਾਮ ਗੁਰੂ ਘਰਾਂ 'ਚ ਆਪਾਂ ਮਹਾਰਾਜ ਦੀ ਕਿਰਪਾ ਦੇ ਪਾਤਰ ਬਣਨ ਦਾ ਯਤਨ ਕੀਤਾ। ਅਤੇ ਬੇਨਤੀ ਵੀ 19 ਤਰੀਕ ਤੋਂ 22 ਤਰੀਕ ਤੱਕ 4 ਦਿਨ ਸਵੇਰੇ 9 ਵਜੇ ਤੋਂ ਸ਼ਾਮ ਨੂੰ 8 ਵਜੇ ਤੱਕ ਗੁਰਦੁਆਰਾ ਬ੍ਰਹਮਲਿਣੀ ਕਾ ਚਾਓ ਮੋਗਾ, ਉੱਥੋਂ ਵੱਲੋਂ ਸੰਸਥਾ ਵੱਲੋਂ ਹੋ ਰਿਹਾ ਸਮਾਗਮ, ਜਿਹਦੇ 'ਚ ਸਵੇਰੇ 2 ਘੰਟੇ ਸਿਮਰਨ ਹੋਇਆ ਕਰੂਗਾ ਲਗਾਤਾਰ, ਫਿਰ ਕੀਰਤਨ, ਕਥਾ, ਢਾਡੀ ਵਾਰਾਂ, ਕਵੀਸ਼ਰੀ, ਸ਼ਾਮ ਨੂੰ ਫਿਰ ਸਿਮਰਨ, ਫਿਰ ਕਥਾ, 8 ਕੁ ਵਜੇ ਸਮਾਪਤੀ ਹੋ ਜਾਇਆ ਕਰੂ। ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ, ਭਰਿਆ ਕਰੀਏ ਹਾਜ਼ਰੀ ਜਿੰਨਾ ਜਿੰਨਾ ਕੁ ਸਮਾਂ, ਅਤੇ ਆਪਾਂ ਸਿੱਖੀਏ ਗੁਰੂ ਦੀ ਬਾਣੀ ਤੋਂ ਵੀ ਕਿਵੇਂ ਜੀਵਨ ਜਿਉਣਾ। ਹੁਣ ਸਾਰੀ ਸੰਗਤ ਨੂੰ ਇੱਕ ਬੇਨਤੀ ਹੈ, ਤੁਹਾਡੇ 'ਚ ਪਰਮਾਤਮਾ ਵੱਸਦਾ, ਵਿੱਚ ਸੰਗਤ ਹਰ ਪ੍ਰਭ ਵੱਸੇ ਜੀ। ਇੱਕ ਅਸੀਸ ਦਿਓ, ਦੇਹੋ ਸੱਜਣ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਆਓ ਹੁਣ ਆਪਾਂ 6 ਪੌੜੀਆਂ ਆਨੰਦ ਸਾਹਿਬ ਦਾ ਪਾਠ, ਫਿਰ ਗੁਰੂ ਚਰਨਾਂ 'ਚ ਅਰਦਾਸ, ਸਤਿਗੁਰ ਦਾ ਹੁਕਮ ਅਤੇ ਪਾਵਨ ਸਰੂਪ ਦੀ ਸੇਵਾ ਦਾ ਆਨੰਦ ਮਾਣਾਂਗੇ ਜੀ। ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਬਦ, ਰਾਗ ਰਤਨ ਪਰਵਾਰ ਪਰੀ

ਕਿਰਪਾ ਸਤਿਗੁਰੁ ਮੈਂ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਾਬੇ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਕੁਛ ਹੈ ਜਿਹ ਦੇਹ ਸੋ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸ ਨਾਮ ਜਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭਗ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਬਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕੈ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਦੁੱਖ।

ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੁਣ ਸਹਾਏ। ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੇ ਆਏ ਘਰ ਨੌਨੇ ਤੇ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ।

ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇ ਕੇ ਨਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਇਤ ਦੇਖ ਦੇਖ ਪਤੇ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਦਾਨ ਪ੍ਰਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜੀ ਖੁੱਲ੍ਹੇ

ਨੇ ਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ ਉਪਰੰਤ ਗੁਰਸ਼ਬਦ ਵਿਚਾਰਾਂ ਹੋਈਆਂ ਆਰਤੀ ਕੀਰਤਨ ਹੋਏ ਗੁਰਮਤ ਵਿਚਾਰਾਂ ਨਾਮ ਸਿਮਰਨ ਅਭਿਆਸ ਹੋਏ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਦਾਰਾ ਇਸ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ

ਪਰਿਵਾਰ ਸਰਦਾਰ ਭੁਪਿੰਦਰ ਸਿੰਘ ਬੀਬੀ ਸੰਦੀਪ ਕੌਰ ਜੀ ਵੱਲੋਂ ਆਪਣੀ ਸਪੁੱਤਰੀ ਗੁਰਮੰਨਤ ਕੌਰ ਦੇ ਜਨਮਦਿਨ ਦੇ ਸੰਬੰਧ ਵਿੱਚ ਸਤਿਗੁਰੂ ਜੀ ਉਹ ਆਪ ਜੀ ਦੇ ਅਸਥਾਨਾਂ 'ਤੇ ਆਈ ਹੋਈ ਸੰਗਤ ਵਾਸਤੇ ਲੰਗਰ ਪ੍ਰਸ਼ਾਦੇ ਦੀ ਸੇਵਾ ਪ੍ਰਾਪਤ ਕੀਤੀ। ਸਤਿਗੁਰੂ ਕਿਰਪਾਲਤਾ ਕਰਨੀ, ਬੱਚੀ ਨੂੰ ਲਮੇਰੀ ਆਰਜਾ, ਤੰਦਰੁਸਤੀ, ਗੁਰਸਿੱਖੀ, ਸਿਦਕ ਭਰੋਸਾ, ਨਾਮ ਦੀਆਂ ਦਾਤਾਂ ਚੜ੍ਹਦੀਆਂ ਕਲਾ ਬਖਸ਼ਣੀਆਂ, ਸ਼ੁਭ ਮਨੋ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਸਤਿਗੁਰੂ ਜੀਓ। ਆਪ ਜੀ ਨੇ ਆਪਣੇ ਗੁਰਸਿੱਖਾਂ ਦੀਆਂ ਸੇਵਾਵਾਂ ਕਥਾ ਵਿਚਾਰਾਂ ਦੀ ਹਾਜ਼ਰੀ ਰਾਹੀਂ ਪ੍ਰਵਾਨ ਕਰਨੀਆਂ। ਸਤਿਗੁਰੂ ਜੀ ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ, ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੇਵ ਕੀਤੀ ਸੰਤੁਖ ਹੋਈ ਜਿਨੀ ਸੱਚੋ ਸੱਚ ਧਿਆਇਆ ਓਨੀ ਮੰਦੈ ਪੈਰ ਨ ਰੱਖਿਓਨ ਕਰ ਸੁਕ੍ਰਿਤ ਧਰਮ ਕਮਾਇਆ ਓਨੀ ਦੁਨੀਆ ਤੋੜੇ ਬੰਧਨਾ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਸਮੂਹ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਆਪਣੇ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਗੁਰਦੁਆਰਾ ਪ੍ਰਭ ਮੇਲੇ ਕਾ ਚਾਓ ਵਾਲੇ ਉਹਨਾਂ ਪਾਸੋਂ ਲਗਾਤਾਰ ਇੱਕ ਹਫ਼ਤਾ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾਂ ਭਾਈ ਸਾਹਿਬ ਜੀ ਨੇ ਆਪ ਸੰਗਤਾਂ ਨੂੰ ਸਰਵਣ ਕਰਾਈਆਂ ਨੇ। ਸੋ ਸਾਰੀਆਂ ਸੰਗਤਾਂ ਵੱਲੋਂ, ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਆਪ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਨਾਲ ਜੋੜਿਆ ਹੈ। ਸੋ ਅੱਜ ਇਸ ਦੀਵਾਨ ਤੋਂ ਬਾਅਦ ਭਾਈ ਸਾਹਿਬ ਜੀ ਵਿਦਾਇਗੀ ਹੈ। ਸੋ ਮੈਂ ਬੇਨਤੀ ਕਰਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਹੁਣਾਂ ਨੂੰ ਸਟੇਜ 'ਤੇ ਆਉਂਦੇ ਕਿਰਪਾਲਤਾ ਕਰਨ ਨਾਲ, ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ ਅਤੇ ਸਾਡੇ ਸਤਿਕਾਰਯੋਗ ਮੈਂਬਰ ਸਾਹਿਬਾਨ, ਉਹਨਾਂ ਨੂੰ ਬੇਨਤੀ ਕਰਾਂ ਸਟੇਜ 'ਤੇ ਆਉਂਦੀ ਕਿਰਪਾਲਤਾ ਕਰਨ ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਉਹਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰੋਪਾਓ ਦੇਣ ਦੀ ਕਿਰਪਾਲਤਾ ਕਰਨ ਜੀ।

0: ਬੁਲੇ ਸੋ ਨਿਹਾਰ ਸੋ ਇੱਕ ਵਾਰ ਫਿਰ ਤੋਂ ਸਾਰੀਆਂ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਗੁਰੂ ਸਾਹਿਬ ਜੀ ਕਿਰਪਾ ਕਰਨ, ਇਸੇ ਤਰ੍ਹਾਂ ਆਪਣੇ ਦਰਘਰ ਦੀਆਂ ਸੇਵਾਵਾਂ ਲੈਂਦੇ ਰਹਿਣ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰੂ ਸਾਹਿਬ ਜੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ ਦੇ ਮਾਂ ਵਾਕ ਅਨੁਸਾਰ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ, ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਕੱਲ੍ਹ ਨੂੰ ਮਿਤੀ 12 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਮਨਾ ਰਹੀਆਂ ਨੇ, ਉੱਥੇ ਸਤਿਗੁਰਾਂ ਦੇ ਇਸ ਪਾਵਨ ਸਥਾਨ 'ਤੇ ਵੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਸਮੂਹ ਸੰਗਤਾਂ ਦੇ ਸਹਿਜੋ ਸਦਕਾ ਆਸਟ੍ਰੇਲੀਅਨ ਸਿੱਖਿਆ ਸ਼ਿਸ਼ਨ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਵੇਗਾ। ਅੰਮ੍ਰਿਤ ਵੇਲੇ ਦੀਵਾਨ ਦੀ ਆਰੰਭਤਾ 3:45 ਤੋਂ ਲੈ ਕੇ 4 ਤੱਕ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਨਾਮ ਸਿਮਰਨ ਅਭਿਆਸ, ਉਸ ਤੋਂ ਬਾਅਦ 4 ਪ੍ਰਭਾਤ ਫੇਰੀ ਹੋਵੇਗੀ, ਉਸ ਤੋਂ ਬਾਅਦ ਸਤਿਗੁਰਾਂ ਦੇ ਪ੍ਰਕਾਸ਼ ਸੰਗਤੀ ਰੂਪ ਦੇ ਵਿੱਚ ਨਿਤਨੇਮ ਸੰਪੂਰਨ ਆਸਾ ਜੀ ਦੀ ਵਾਰ ਦੇ ਕੀਰਤਨ 9 ਤੱਕ ਹੋਣਗੇ, 9:15 ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਸੰਪੂਰਨ ਭੋਗ ਪਾਏ ਜਾਣਗੇ। ਉਸ ਤੋਂ ਬਾਅਦ ਦੁਪਹਿਰ ਦੇ ਦੀਵਾਨ ਦੀ ਆਰੰਭਤਾ 2 ਤੋਂ ਹੋ ਜਾਵੇਗੀ, 2 ਤੋਂ ਲੈ ਕੇ ਰਾਤ 8:30 ਤੱਕ ਲਗਾਤਾਰ ਦੀਵਾਨ ਸੱਜਣਗੇ, ਜਿਸ ਦੇ ਵਿੱਚ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਟਰੱਸਟ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਉਹ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਨੇ, ਅਤੇ ਪਰਸੋਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਅਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸੱਜਣਗੇ ਐਤਵਾਰ ਦੁਪਹਿਰ ਦੇ, ਜਿਸ ਦੇ ਵਿੱਚ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਟਰੱਸਟ ਵਾਲੇ ਉਹ ਆਪ ਸੰਗਤਾਂ ਨੂੰ ਦੁਪਹਿਰ ਦੇ ਦੀਵਾਨ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ, ਅਤੇ ਉਸ ਤੋਂ ਬਾਅਦ 1 ਤੋਂ ਲੈ ਕੇ 1:30 ਤੱਕ ਸਤਿਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਖਜੂਰ ਸਾਹਿਬ ਵਾਲੇ ਉਹ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। ਸ਼ਾਮ ਦੇ ਦੀਵਾਨ ਦੇ ਵਿੱਚ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਜਾਈਨਾ ਉਹ 7 ਤੋਂ ਲੈ ਕੇ 9 ਤੱਕ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ, ਅਤੇ ਉਸ ਤੋਂ ਬਾਅਦ ਆਉਣ ਵਾਲੇ ਦਿਹਾੜੇ ਜੋ ਗੁਰੂ ਘਰ ਵਿਖੇ ਮਨਾਏ ਜਾ ਰਹੇ ਨੇ, 13 ਤਰੀਕ ਨੂੰ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਗੁਰਗੱਦੀ ਦਿਵਸ, 14 ਤਰੀਕ ਨੂੰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ, 17 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ, 18 ਤਰੀਕ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਜੀ ਦਾ ਵਿਆਹ ਪੁਰਬ, 24 ਸਤੰਬਰ ਦਿਨ ਵੀਰਵਾਰ ਨੂੰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ, 26 ਸਤੰਬਰ ਦਿਨ ਸ਼ਨੀਵਾਰ ਨੂੰ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਸਾਰੇ ਦਿਹਾੜੇ ਮਨਾਏ ਜਾਣਗੇ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਅੱਜ ਦੇ ਸ਼ਾਮ ਦੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਸੇਵਕ ਪਰਿਵਾਰ ਸਰਦਾਰ ਭੁਪਿੰਦਰ ਸਿੰਘ ਜੀ, ਬੀਬੀ ਸੰਦੀਪ ਕੌਰ, ਗੁਰਮੰਨਤ ਕੌਰ, ਸਮੁੱਚੇ ਪਰਿਵਾਰ ਵੱਲੋਂ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਗੁਰੂ ਸਾਹਿਬ ਕਿਰਪਾ ਕਰਨ, ਪਰਿਵਾਰ ਵੱਲੋਂ ਜਿਸ ਇਸ ਭਾਵਨਾ ਕਰਕੇ ਸੇਵਾਵਾਂ ਕੀਤੀਆਂ, ਗੁਰੂ ਸਾਹਿਬ ਦੀ ਕਿਰਪਾ ਕਰਨ, ਪਰਿਵਾਰ ਦੀਆਂ ਮਨੋਕਾਮਨਾ ਮਨੋਭਾਵਨਾਵਾਂ ਸੰਪੂਰਨ ਕਰਨ। ਸਮੂਹ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਸੰਗਤਾਂ ਦੇ ਚਰਨਾਂ ਵਿੱਚ ਕਿ ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। 19 ਸਤੰਬਰ ਤੋਂ ਲੈ ਕੇ 22 ਸਤੰਬਰ ਤੱਕ ਇੰਟਰਨੈਸ਼ਨਲ ਐਨੂਅਲ ਗੁਰਮਤ ਪ੍ਰਚਾਰ ਜੋ ਗੁਰੂ ਘਰ ਵਿਖੇ ਬਹੁਤ ਹੀ ਸਤਿਕਾਰਯੋਗ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਸੇਵਾ ਸਿੰਘ ਤਰਮਾਲਾ, ਤਿੰਨਾਂ ਵੱਲੋਂ ਵਰਸਾਏ ਹੋਏ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਲਬੀਰ ਸਿੰਘ ਦੀ ਤਰਮਾਲਾ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਇਸ ਸਮਾਗਮ ਦੇ ਵਿੱਚ ਕਥਾ ਕੀਰਤਨ, ਕਵੀਸ਼ਰੀ, ਢਾਡੀ ਵਾਰਾਂ, ਨਾਮ ਸਿਮਰਨ ਅਭਿਆਸ ਹੋਣਗੇ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀਐ।

ਵਾਰੀ ਜਿਤ ਸੁਹ ਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸਮਾਲੀਅਨ, ਦੇਖੈ ਗਾ ਦੇਵਣਹਾਰ। ਤੇਰੇ ਤਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਸੰਵਸਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣ ਸੀਸੜੀਆਂ, ਜੇ ਹੋਵੈ ਸਾਹਿਬ ਸੁਮੇਲ। ਕਰ ਕਰ ਪਹੁਚਾ ਸਦੜ ਨਿਤ ਪਵਨ, ਸਦਣ ਹਾਰਾ ਸਿਮਰੀਐ ਨਾਨਕ ਸੇ ਦਿਆਵਨ।

ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਏਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿਕ੍ਰਿਸ਼ਨ ਜੀ ਧਿਆਈ ਹੈ, ਜਿਸ ਠੇ ਸਭ ਦੁਖ ਜਾਏ। ਅਤੇ ਏਕ ਬਹਾਦਰ ਸਿਮਰਿਆ ਕਰਨਾਉਣੇ ਦਾਵੇ ਧਾਏ, ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ। ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀ ਜੋਤ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਾ ਦੇ ਮਾਂ ਨੇ ਤਾਣੇ ਤਾਣੇ ਉੱਟਿਆਂ ਦੇ ਉੜ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੁੜੀ ਬੇਨਤੀ ਹੈ, ਆਪ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਹੈ। ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਸਮੁੱਚਿਆਂ ਸੰਗਤਾਂ ਨੇ ਆਪਣੇ ਦਰਸ਼ਨ ਦਾ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਇਸ ਵੇਲੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਈ, ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀ ਜਾਪ ਹੋਏ। ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਅਣਜਾਣੇ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤ ਰੱਖੀਆਂ ਬਖਸ਼ ਦੇਣੀ ਜੀ। ਅੱਗੇ ਤੋਂ ਸਮਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ। ਆਪ ਜੀ ਦੀ ਕਿਰਪਾ ਮੈਂ ਰਾਮ ਸਤਕਾਰ ਚਾਰ ਪਹਿਰ ਦੇਣਾ ਇਸ ਸੁੱਖਾਂ ਨਾਲ ਬਤੀਤ ਹੋਇਆ ਹੈ। ਚਾਰ ਪਹਿਰ ਰਹਿਣਾ ਇਹ ਭਾਣੇ ਅੰਦਰ ਬਤੀਤ ਕਰਨੀ, ਕਿਰਪਾ ਕਰਨੀ ਅੰਮ੍ਰਿਤ ਵੇਲੇ ਸੰਗਤਾਂ ਨੂੰ ਆਪਣੇ ਦਰਸ਼ਨ ਦੁਆਰੇ ਬਖਸ਼ਿਸ਼ ਕਰਕੇ ਨਿਹਾਲ ਖਾਣਾ। ਇਸ ਵੇਲੇ ਕਿਰਪਾ ਕਰੋ ਆਪ ਜੀ ਦੇ ਪਾਵਨ ਸਰੂਪ ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਜਾਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡ ਵਿੱਚ ਆਪਣਾ ਸਤਿਕਾਰ ਆਪ ਕਰੋ ਵਾਲਿਆਂ ਨੇ, ਕਿਰਪਾ ਕਰਨੀ ਜੰਕਸ਼ਨ ਸਹਾਈ ਨੂੰ ਚੜ੍ਹਦੇ ਕਲਾ 'ਚ ਰੱਖਣਾ। ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

ਤੋਂ ਬਾਣੀ ਗਾਓ ਗੋਪਾਲਾ, ਸਾਧ ਸੰਗਤ ਕੀ ਮੰਗ ਹੋਰ ਬਾਲਾ। ਵਾਸਨ ਮੇਟਨ ਵਾਸਨ ਹੋਈ ਜੈ, ਕਲਮਨ ਸਗਲੀ ਜਾਲ ਕਾ, ਸੰਤਾਂ ਕੀ ਹੇਰੀ ਤਿਨ ਰਾਲੀ, ਪਾਲ ਬ੍ਰਹਮ ਕਰ ਦੇਖੈ ਨਾਲੀ, ਸਾਸ ਸਾਸ ਆਰਾਧਨ ਹਰ ਹਰ ਕਉ ਸਿਮਰਤ ਕੀ ਜੈ ਆਲ ਕਾ। ਜੈ

ਤੀਰੈ ਰੰਗਰ ਤੀ ਤੁਰ ਜੇ ਬੇਲੇ ਕੇ ਭਾਲ ਕਾਉ ਦਿਨ ਕੀ ਧੂੜ ਮਾਂਗੈ ਮਨ ਮੇਰਾ ਜਿਨ ਬਿਸਦੇ ਨਾਹੀਂ ਕਾਹੂੰ ਬੇਰਾ ਇਨ ਕੈ ਸੰਗ ਪਰਮ ਪਦ ਪਾਈ ਸਦਾ ਸੰਗੀ ਹਰ ਨਾਲ ਕਾਉ ਸਾਜਨ ਮੀਤ ਪਿਆਰਾ ਸੋਈ ਇੱਕ ਦਿਰ ਠਾਏ ਦੁਰਮਤ ਖੋਈ ਕਾਮ ਕ੍ਰੋਧ ਅਹੰਕਾਰ ਤਜਾਏ ਤੇ ਜਨ ਕੋ ਉਪਦੇਸ਼ ਨਿਰਮਾਲ ਕਾਉ

ਸਾਸ ਸਾਸ ਪਰ ਵਿਸਰੈ ਨਾਹੀ, ਆਠ ਪਹਿਰ ਹਰ ਹਰ ਕੋ ਥਾਈ। ਨਾਨਕ ਸੰਤ ਤੇਰੇ ਰੰਗ ਦਾਤੇ, ਤੂੰ ਸਮਰੱਥ ਬੜਾ ਲਕਾਓ, ਮਾਰੂ ਮਹੱਲਾ ਪੰਜਵਾਂ, ਇੱਕੋ ਓਅੰਕਾਰ ਸਤਿਗੁਰੂ ਪ੍ਰਸਾਦ। ਚਰਨ ਕਮਲ ਹਿਰਦੈ ਨਿਤ ਧਾਰੀ, ਗੁਰੂ ਪੂਰਾ ਖਿਨ ਖਿਨ ਨਮਸਕਾਰੀ। ਤਨ ਮਨੈ ਗਰਭ ਧਰੀ ਸਵੈ ਜਾਗੈ, ਜਗਮੈ ਨਾਮ ਸੁਹਾਵਣਾ। ਸੋ ਠਾਕੁਰ ਕੋ ਮਨੋ ਵਿਸਾਰੇ, ਜੀਓ ਪਿੰਡ ਦੇ ਸਾਜ ਸੁਵਾਰੇ। ਆਸ ਗੁਰਾਸ ਸੰਭਾਲੀ ਕਰਤਾ, ਕੀਤਾ ਆਪਣਾ ਪਾਵਣਾ। ਜਾਤੀ ਬਿਰਥਾ ਕੋ ਨਾਹੀ, ਆਠ ਪੈਰ ਹਰ ਰਖ ਮਨ ਮਾਹੀ। ਸਾਧ ਸੰਗ ਭਜ ਅਚੁੱਤ ਸੁਆਮੀ, ਦਰਗਾਹ ਸੂਬਾ ਪਾਵਣਾ। ਚਾਰ ਪਦਾਰਥ ਜਸ਼ਟ ਦਸਾ ਸਿੱਧ, ਨਾਮ ਨਿਦਾਨ ਸਹਿਜ ਸੁਖ ਨੌ ਨਿਦ। ਅਰਬ ਕਲਿਆਣ ਜੀ ਮਨ ਮੈਂ ਚਾਹੇ, ਮੇਰੇ ਸਾਧੂ ਸੁਆਮੀ ਰਾਵਣਾ। ਸਾਸਤ ਸਿਮਰਤ ਵੀਰ ਬਖਾਣੀ, ਜਨਮ ਪਦਾਰਥ ਜੀਤ ਪੁਰਾਣੀ। ਆਮ ਕ੍ਰੋਧ ਨਿੰਦਾ ਪਰ ਹਰੀਐ, ਹਰ ਰਸਨਾ ਨਾਨਕ ਗਾਵਣਾ। ਇਸ ਰੂਪ ਨਰੇਖਿਆ ਕੁਲ ਨਹੀਂ ਜਾਤੀ, ਪੂਰਨ ਪੂਰ ਰਹਾ ਦਿਨ ਰਾਤੀ। ਜੋ ਜੋ ਜਪੈ ਸੋਈ ਬੜ ਭਾਗੀ, ਬੌੜ ਨਾ ਜੋਨੀ ਪਾਵਣਾ। ਜਿਸਨੂੰ ਵਿਸਰੈ ਪੁਰਖ ਵਿਧਾਤਾ, ਜਲਤਾ ਫਿਰੈ ਰਹੈ ਨਿਤ ਤਾਤਾ। ਅਕਿਰਤ ਕਰਨੈ ਕੋ ਰਖੈ ਨਾ ਕੋਈ, ਨਰਕ ਖੋਰ ਮਹਿ ਪਾਵਣਾ।

ਧਾਰੇ ਨ ਗੁਰੂ ਸਵਾਮੀ ਮੇਰੇ, ਖੜਖੜ ਵਸੇ ਸਭਨ ਕਹਿ ਨੇਰੇ, ਹਾਥ ਹੋ ਮਾਰੈ ਕਛੂਐ ਨਾਹੀਂ, ਜਿਸ ਨਾਵੇ ਤੇ ਸਹਿਜ ਨਾ ਬਣਾਉ, ਜਾ ਕੈ ਮਸਤਕ ਥੋ ਲਿਖ ਪਾਇਆ, ਤਿਸ ਹੀ ਪੁਰਖ ਨ ਵਿਆਪੈ ਮਾਇਆ, ਨਾਨਕ ਦਾਸ ਸਦਾ ਸਰਨਾਈ, ਦੂਸਰ ਲਵੈ ਨ ਲਾਵਣਾਉ, ਆਗਿਆ ਦੁਖ ਸੁਖ ਸਭ ਕੀਨੇ, ਅੰਮ੍ਰਿਤ ਨਾਮ ਵਿਰਲੈ ਹੀ ਚੀਨੇ, ਤਾਂ ਕੀ

ਨਾਨਕ ਸੱਚਾ ਮਨ ਲੈ ਸੱਚ ਕਰਨੀ ਸੱਚ ਰੀਤ ਪੌੜੀ ਗੁਰ ਤੇ ਗਿਆਨ ਪਾਇਆ ਅਤ ਖੜਗ ਕਰਾਰਾ ਦੂਜਾ ਭਰਮ ਗੜ ਕੱਟਿਆ ਮੋਹ ਲੋਭ ਅਹੰਕਾਰਾ ਹਰ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ ਸੱਚ ਸੰਜਮ ਮਤ ਉਤਮ ਹਰ ਲੱਗਾ ਪਿਆਰਾ ਸਭ ਸੱਚੂ ਸਚ ਵਰਤ।

52 ਨਾਰ ਮਹੱਲਾ ਪਹਿਲਾ ਸਸਰੇ ਪੀਏ ਕਰ

जो मर्जी करो बाहर आके।

Bunne! Bunne!

ਦਰਸ਼ਨਾਂ ਦੀ ਤਾਂਘ, ਜਿਨ੍ਹਾਂ ਨੂੰ ਆਸ ਲੱਗ ਜਾਵੇ ਆਸ ਪੂਰੀ ਹੋ ਜਾਂਦੀ, ਪਰ ਕਿਤੇ ਆਸ ਲੱਗ ਜਾਵੇ ਬਾਬਾ ਫਰੀਦ ਵਾਂਗੂ। ਬਾਬਾ ਫਰੀਦ ਨੂੰ ਆਸ ਲੱਗੀ ਤੇ ਬਾਬਾ ਫਰੀਦ ਨੇ ਵੀ ਬਚਨ ਕਹਿ ਦਿੱਤਾ, ਇਹ ਦੋਏ ਨਹਿਣਾ ਮਤ ਛੋਹੋ ਫਿਰ ਦੇਖ।

ਜਿਨ੍ਹਾਂ ਨੂੰ ਆਸ ਲੱਗ ਜਾਂਦੀ। ਆਸ ਲੱਗ ਗਈ, ਸਾਹਿਬ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਰਹਿਣ ਵਾਲਾ ਜਿਹਦਾ ਨਾਮ ਸੁਥਰਾ, ਸਾਹਿਬ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਹਰ ਵਕਤ ਸੇਵਾ ਕਰਦਾ, ਸਤਿਗੁਰਾਂ ਦੇ ਦੀਦਾਰ ਕਰਦਾ, ਜਦੋਂ ਦਿਲ ਚਾਹੇ ਅੰਦਰ ਚਲੇ ਜਾਂਦਾ, ਜਦੋਂ ਦਿਲ ਚਾਹੇ ਬਾਹਰ ਆ ਜਾਂਦਾ। ਪਰ ਇੱਕ ਦਿਨ ਪਹਿਰੇਦਾਰਾਂ ਨੇ ਵਿਚਾਰ ਕੀਤੀ ਹੋਵੇ ਨਾ, ਅਸੀਂ ਪਹਿਰੇ 'ਤੇ ਖੜੇ ਹੁੰਦੇ ਹਾਂ, ਆ ਸੁਥਰਾ ਜਦੋਂ ਇਹਦਾ ਦਿਲ ਕਰਦਾ ਅੰਦਰ ਚਲੇ ਜਾਂਦਾ, ਬਿਨਾਂ ਪੁੱਛਿਆ ਚਲੇ ਜਾਂਦਾ, ਹੋਵੇ ਨਾ ਇਹਨੂੰ ਇਨਕਾਰ ਕਰ ਦਿੱਤਾ ਜਾਵੇ, ਮਨਾ ਕਰ ਦਿੱਤਾ ਜਾਵੇ। ਪਹਿਰੇਦਾਰਾਂ ਨੇ ਸੁਥਰੇ ਨੂੰ ਬੁਲਾਇਆ, ਸੁਥਰਿਆ ਅੱਜ ਤੋਂ ਬਾਅਦ ਤੂੰ ਅੰਦਰ ਨਹੀਂ ਜਾ ਸਕਦਾ, ਬਿਨਾਂ ਪੁੱਛਿਆ ਤੂੰ ਅੰਦਰ ਨਹੀਂ ਜਾ ਸਕਦਾ, ਤੇਰੇ ਪਾਸ ਭੇਟਾ ਹੋਵੇਗੀ, ਪ੍ਰਸ਼ਾਦ ਹੋਵੇਗਾ ਤੇ ਅੰਦਰ ਜਾ ਸਕਦਾ। ਪਰ ਸੁਥਰਾ ਇਤਨਾ ਗਰੀਬ ਕਿੱਥੋਂ ਧਨ ਲਿਆਵੇ, ਰੋਜ਼ ਦੀਦਾਰ ਕਰਨ ਵਾਸਤੇ ਕਿੱਥੋਂ ਮਾਇਆ ਲੈ ਕੇ ਆਵੇ, ਕਿੱਥੋਂ ਪ੍ਰਸ਼ਾਦ ਲਿਆਵੇ, ਪਾਬੰਦੀ ਲੱਗ ਗਈ। ਪਰ ਹਰ ਵਕਤ ਸਤਿਗੁਰਾਂ ਦੇ ਚਰਨਾਂ ਵਿੱਚ ਰਹਿਣ ਵਾਲਾ ਸੁਥਰਾ ਹੁਣ ਸਤਿਗੁਰਾਂ ਦੇ ਦੀਦਾਰ ਤੋਂ ਬਗੈਰ ਕਿਵੇਂ ਰਹਿ ਸਕਦਾ। ਅੰਮ੍ਰਿਤ ਵੇਲਾ ਹੋਇਆ, ਅੰਦਰ ਜਾਣ ਲੱਗਾ, ਪਹਿਰੇਦਾਰਾਂ ਨੇ ਬਾਹ ਤੋਂ ਫੜਿਆ, ਰੋਕ ਦਿੱਤਾ। ਮਨ ਵਿੱਚ ਬੜੀ ਸੱਟ ਵੱਜੀ, ਪਹਿਰੇਦਾਰਾਂ ਨੇ ਪਾਬੰਦੀ ਲਾ ਦਿੱਤੀ। ਸ਼ਾਮ ਪਈ, ਫਿਰ ਜਾਣ ਲੱਗਾ ਤੇ ਪਹਿਰੇਦਾਰਾਂ ਨੇ ਝਾੜ ਪਾਈ, ਸੁਥਰਿਆ ਕਿੰਨੀ ਕੁ ਵਾਰ ਤੈਨੂੰ ਕਹਿਣਾ ਪਵੇਗਾ, ਅੱਜ ਤੋਂ ਬਾਅਦ ਤੂੰ ਅੰਦਰ ਨਹੀਂ ਜਾ ਸਕਦਾ, ਤੇਰੇ ਪਾਸ ਭੇਟਾ ਹੋਵੇਗੀ ਮੱਥਾ ਟੇਕਣ ਵਾਸਤੇ ਅੰਦਰ ਜਾ ਸਕਦਾ। ਸੁਥਰੇ ਦੇ ਨੇਤਰਾਂ ਚੋਂ ਜਲ ਵਹਿਣ ਲੱਗਦੇ, ਮਨ ਭਰ ਗਿਆ। ਸਾਰੀ ਰਾਤ ਲੰਘ ਗਈ, ਦੂਜਾ ਦਿਨ ਹੋਇਆ, ਅੰਮ੍ਰਿਤ ਵੇਲਾ। ਹੁਣ ਮਨ ਬੇਬਲ ਹੈ, ਕਿਹੜਾ ਵੇਲਾ ਹੋਵੇ ਸਤਿਗੁਰਾਂ ਦੇ ਦੀਦਾਰ ਹੋ, ਨੇਤਾ ਪਰ ਸਤਿਗੁਰਾਂ ਦੇ ਚਰਨਾਂ ਵਿੱਚ ਰਹਿਣ ਵਾਲਾ ਹਜੇ ਦੋ ਦਿਨ ਦਰਸ਼ਨ ਨਾ ਹੋਏ, ਨੇਤਰਾਂ ਚੋਂ ਜਲ ਵਹਿਣ ਲੱਗੇ। ਪਰ ਬਾਹਰ ਬੈਠੇ ਆ, ਮਨ ਵਿੱਚ ਇੱਕ ਖਿਆਲ ਉਤਪਨ ਹੋਇਆ, ਮਨਾ ਜੇ ਝੂਠ ਵੀ ਬੋਲਣਾ ਪਵੇ ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ ਤੇ ਕੋਈ ਅਰਜ਼ ਨਹੀਂ, ਆਪਣੇ ਵਾਸਤੇ ਝੂਠ ਤਾਂ ਨਹੀਂ ਬੋਲਣਾ, ਦੀਦਾਰ ਵਾਸਤੇ ਝੂਠ ਬੋਲਣਾ ਹੈ। ਮਨ ਵਿੱਚ ਫੁਰਨਾ ਬਣ ਗਿਆ, ਜੇ ਮਾਇਆ ਨਹੀਂ, ਪ੍ਰਸ਼ਾਦ ਨਹੀਂ, ਤੇ ਇੱਕ ਰੇਤ ਦੀ ਪੰਡ ਬੰਨ ਲੈਂਦਾ, ਰੇਤ ਦੀ ਪੰਡ ਬੰਨੀ ਸਿਰ ਤੇ, ਤੇ ਦੂਰੋਂ ਆਵਾਜ਼ ਦਿੰਦਾ ਜਾਂਦਾ, ਕਹਿੰਦਾ ਰਾਹ ਛੱਡ ਦਿਓ, ਗੁਰੂ ਕੇ ਲੰਗਰ ਵਾਸਤੇ ਖੰਡ ਲੈ ਜਾ ਰਿਹਾ। ਰੇਤ ਦੀ ਪੰਡ ਸਿਰ ਤੇ ਚੁੱਕੀ, ਪਹਿਰੇਦਾਰ ਪਰੇ ਹਟ ਗਏ, ਸੁਥਰਾ ਅੰਦਰ ਲੰਘ ਗਏ। ਜਦੋਂ ਅੰਦਰ ਲੰਘ ਗਿਆ, ਸਤਿਗੁਰੂ ਜਿੱਥੇ ਬੈਠੇ ਸਨ ਥੋੜੀ ਦੂਰ ਉਹ ਰੇਤ ਵਾਲੀ ਪੰਡ ਰੱਖੀ, ਤੇ ਸੁਥਰਾ ਪੰਡ ਦੀ ਪਰਿਕਰਮਾ ਕਰਨ ਲੱਗ ਪਿਆ, ਬਾਰ ਬਾਰ ਪੰਡ ਨੂੰ ਨਮਸਕਾਰ ਕਰਦਾ, ਬਾਰ ਬਾਰ ਪਰਿਕਰਮਾ ਕਰਦਾ, ਮੱਥਾ ਟੇਕਦਾ। ਸੇਵਾਦਾਰਾਂ ਨੇ ਤੱਕਿਆ, ਸਤਿਗੁਰਾਂ ਨੂੰ ਬੇਨਤੀ ਕੀਤੀ, ਸਤਿਗੁਰੂ ਆ ਤੱਕਿਆ ਜੇ ਸੁਥਰਾ, ਆਪ ਸਿੰਘਾਸਨ ਤੇ ਬੈਠੇ ਹੋ ਤੇ ਪੰਡ ਨੂੰ ਮੱਥਾ ਟੇਕ ਰਿਹਾ। ਸਾਹਿਬ ਕਹਿਣ ਲੱਗੇ, ਸੁਥਰਿਆ ਅੱਜ ਕੀ ਹੋ ਗਏ? ਸੁਥਰਾ ਪੱਬਾਂ ਮਾਰ ਕੇ ਰੋ ਪਿਆ, ਕਹਿਣ ਲੱਗਾ ਪਾਤਸ਼ਾਹ ਅੱਜ ਇਸ ਪੰਡ ਨੂੰ ਮੱਥਾ ਨਾ ਟੇਕਾਂ ਤੇ ਕਿਹਨੂੰ ਟੇਕਾਂ, ਅੱਜ ਇਹਦੀ ਪਰਿਕਰਮਾ ਨਾ ਕਰਾਂ ਤੇ ਕਿਹਦੀ ਕਰਾਂ? ਪਾਤਸ਼ਾਹ ਅੱਜ ਤੇਰੇ ਪਹਿਰੇਦਾਰਾਂ ਨੇ ਪਾਬੰਦੀ ਲਾ ਦਿੱਤੀ ਕਿ ਤੂੰ ਦੀਦਾਰ ਕਰਨ ਅੰਦਰ ਨਹੀਂ ਜਾ ਸਕਦਾ, ਤੇਰੇ ਪਾਸ ਭੇਟਾ ਹੋਵੇ ਤੇ ਅੰਦਰ ਜਾ ਸਕਦਾ। ਪਾਤਸ਼ਾਹ ਮੈਂ ਕਿੱਥੋਂ ਧਨ ਲਿਆਵਾਂ, ਕਿੱਥੋਂ ਪ੍ਰਸ਼ਾਦ ਲਿਆਵਾਂ? ਅੱਜ ਤੇਰੇ ਪਹਿਰੇਦਾਰਾਂ ਨੂੰ ਝੂਠ ਬੋਲ ਕੇ ਆਇਆ ਕਿ ਗੁਰੂ ਕੇ ਲੰਗਰ ਵਾਸਤੇ ਖੰਡ ਲਿਜਾ ਰਿਹਾ। ਪਾਤਸ਼ਾਹ ਰੇਤ ਦੀ ਪੰਡ ਹੈ, ਅੱਜ ਇਹਦੇ ਸਦਕਾ ਤੇਰੇ ਦੀਦਾਰ ਹੋ ਗਏ, ਇਹਦੇ ਸਦਕਾ ਅੱਜ ਮੈਂ ਅੰਦਰ ਆ ਕੇ ਤੁਹਾਡੇ ਚਰਨਾਂ ਵਿੱਚ ਸੇਵਾ ਕਰ ਸਕਦਾ। ਪਾਤਸ਼ਾਹ ਇਹਨੂੰ ਮੱਥਾ ਨਾ ਟੇਕਾਂ ਤੇ ਕਿਹਨੂੰ ਟੇਕਾਂ? ਜਿਹਦੇ ਸਦਕਾ ਤੇਰੇ ਦੀਦਾਰ ਹੋ ਗਏ। ਗੁਰੂ ਕਲਗੀਧਰ ਪਾਤਸ਼ਾਹ ਨੇ ਸੁਥਰੇ ਨੂੰ ਗਲਵੱਕੜੀ ਵਿੱਚ ਲੈ ਲਿਆ, ਪਿਆਰ ਕੀਤਾ ਘੁੱਟ ਕੇ, ਕਹਿਣ ਲੱਗੇ ਇੱਥੇ ਜਾ ਸੁਥਰਿਆ, ਤੇਰੀ ਇਹ ਭੇਟਾ ਵੀ ਪ੍ਰਵਾਨ, ਭਾਵੇਂ ਤੂੰ ਰੇਤ ਵੀ ਪੰਡ ਲੈ ਕੇ ਆਇਆ, ਜਾ ਅੱਜ ਤੋਂ ਬਾਅਦ ਲੰਗਰ ਵਿੱਚ ਇਸੇ ਰੇਤ ਨਾਲ ਭਾਂਡੇ ਮਾਰੇ ਜਾ। ਆ ਦੀਦਾਰ ਹੋ ਗਏ, ਆਓ ਭਾਈ ਅੱਜ ਆਪਾਂ ਵੀ ਮੰਗ ਲਈਏ ਮੇਰੇ ਹਰ ਪ੍ਰੀਤਮ।

ਸਤਿ ਸ਼੍ਰੀ ਅਕਾਲ।

0: ਗੁਰਦੇਵ ਸਖਾ ਗਿਆਨ ਭਜਨ ਗੁਰਦੇਵ ਵੰਦ ਸੋਦਰਾ
1: ਗੁਰਦੇਵ ਦਾਤਾ ਹਰ ਨਾਮ ਉਪਦੇਸ਼ੇ ਗੁਰਦੇਵ ਮਨ ਨਿਰੋਧਰਾ
0: ਗੁਰਦੇਵ ਸਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸ ਪਰਾ
1: ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੰਜਨ ਅਪਰੰਪਰਾ
0: ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦਿ ਜੁਗਾਦਿ ਜੁਗ ਜੁਗ ਗੁਰਦੇਵ ਮੰਤਰ ਹਰ ਜਪ ਦਰਾ ਗੁਰਦੇਵ ਸੰਗਤ ਪ੍ਰਭ

0: ਨਾਨਕ ਬੋਲੇ ਸਹਿਜ ਸੁਭਾਏ।
1: ਚਾਰ ਪਦਾਰਥ ਜੇ ਕੋ ਮਾਂਗੇ,
0: ਸਾਜਨਾ ਕੀ ਸੇਵਾ ਲਾਗੇ,
1: ਜੇ ਕੋ ਆਪਣਾ ਦੁੱਖ ਮਿਟਾਵੇ,
0: ਹਰ ਹਰ ਨਾਮ ਜਿਦਾ ਸੰਤਾਵੇ,
1: ਜੇ ਕੋ ਆਪਣੀ ਸੋਭਾ ਲੋਰੇ,
0: ਸਾਥ ਸੰਗੇ ਹਉਮੈ ਛੋਰੇ,
1: ਜੇ ਕੋ ਜਨਮ ਮਰਨ ਤੇ ਡਰੇ,
0: ਸਾਜਨਾ ਕੀ ਸਦਨੀ ਪਰੇ,
1: ਜਿਸ ਜਿਨ ਕੋ ਪ੍ਰਭ ਦਰਸ ਪਿਆਸਾ,
0: ਨਾਨਕ ਕਾਕੇ ਬਲ ਬਲ ਜਾਸਾ,
1: ਸਗਲ ਪੁਰਖਮੈ ਪੁਰ ਪ੍ਰਧਾਨ,
0: ਸਾਥ ਸੰਗਾ ਕਾ ਮਿਟੇ ਅਗਲਾਨ,
1: ਆਪਸ ਕੋ ਜੋ ਜਾਣੇ ਨੀਚਾ,
0: ਕੋ ਗਣੀਏ ਸਭ ਤੇ ਉੱਚਾ,
1: ਜਾਕੇ ਮਨੋ ਸਗਲ ਕੀ ਰੀਨਾ,
0: ਹਰ ਹਰ ਨਾਮ ਤੁਮ ਕਟ ਕਟ ਚੀਨਾ,
1: ਮਨ ਆਪਣੇ ਤੇ ਬੁਰਾ ਮਿਟਾਨਾ,
0: ਵੇਖਿਆ ਸਗਲ ਸ੍ਰਿਸ਼ਟ ਸਾਜਨਾ,
1: ਸੁਖ ਦੁਖ ਜਨ ਸਮਦਿਸ਼ਟੇਤਾ,
0: ਨਾਨਕ ਪਾਪ ਕੋ ਨਹੀਂ ਲੇਪਾ,
1: ਨਿਰਦਨ ਕੋ ਤਨ ਤੇਰੋ ਨਾਉ,
0: ਨਿਤਾਵੇ ਕੋ ਨਾ ਤੇਰਾ ਥਾਉ,
1: ਨਿਮਾਨੇ ਕੋ ਪ੍ਰਭ ਤੇਰੋ ਮਾਨ,
0: ਸਗਲ ਕਟਾ ਕੋ ਦੇਵ ਦਾਨ,
1: ਕਰਨ ਕਰਾਵਨ ਹਰ ਸਵਾਮੀ,
0: ਸਗਲ ਕਟਾ ਕੇ ਅੰਤਰ ਜਾਮੀ,
1: ਆਪਣੇ ਗਤਮਤ ਜਾਣੋ ਆਪੇ,
0: ਆਪਨ ਸੰਗ ਆਪ ਪ੍ਰਭ ਰਾਤੇ,
1: ਤੁਮਰੀ ਉਸਤ ਤੁਮ ਤੇ ਹੋਏ,
0: ਨਾਨਕ ਅਵਰ ਨ ਜਾਣਸ ਕੋਈ,
1: ਸਰਵ ਧਰਮ ਮਾਈ ਸ੍ਰੇਸ਼ਟ ਧਰਮ,
0: ਹਰ ਕੋ ਨਾਮ ਜਪ ਨਿਰਮਲ ਕਰਮ,
1: ਸਗਲ ਕਿਰਿਆ ਮਾਈ ਉੱਤਮ ਕਿਰਿਆ,
0: ਸਾਧ ਸੰਗ ਦੁਰਮਤ ਮਲ ਹਿਰਿਆ,
1: ਸਗਲ ਉਦਮ ਮਾਈ ਉਦਮ ਭਲਾ,
0: ਹਰ ਕਾ ਨਾਮ ਜਪੋ ਜੇ ਸਦਾ,
1: ਸਗਲ ਬਾਣੀ ਮਾਈ ਅੰਮ੍ਰਿਤ ਬਾਣੀ,
0: ਹਰ ਕੋ ਜਸ ਸੁਨ ਰਸਨ ਬਕਾਨੀ।

0: ਕੌਣ ਦ੍ਰਿਸ਼ਟਾਨੀ
1: ਸੁਖਦਾਇਕ
0: ਕੌਣ ਪਾਵਕ ਅਮਲਾ
1: ਜੇ ਪ੍ਰਸਾਦ ਭੋਗੇ ਸਭ ਰਸਾ
0: ਸਗਲ ਸਮਗਰੀ ਸੰਗ ਸਾਥ ਬਸਾ
1: ਦੀਨੇ ਹਸਤ ਪਾਵ ਕਰਨ ਨੇਤ੍ਰ ਰਸਨਾ
0: ਕਿਸੇ ਤਿਆਗ ਔਰ ਸੰਗ ਰਚਨਾ
1: ਐਸੇ ਦੋਖ ਮੂੜ ਅੰਧ ਵਿਆਪੇ
0: ਨਾਨਕ ਕਾਢ ਲਿਹੋ ਪ੍ਰਭ ਆਪੇ।

ਆਪੋ ਕਚਨਾ ਕਿਨ ਹੋ ਲਿਆ।

0: ਦੀ
1: ਕਈ ਕੋਟਾ ਜਾ ਵਿਹਾਰੀ
0: ਕਈ ਕੋਟ ਬਨ ਕਮੈ ਉਦਾਸੀ ਕਈ ਕੋਟ ਤਪਿ ਸਰ ਹੋਤੇ ਕਈ ਕੋਟ ਸੰਤਾਪ ਵਿਚਾਰੇ ਨਾਨਕ ਕਰਤੇ ਕਾ ਅੰਤ ਨਾ ਪਾਵੇ ਕਈ ਕੋਟ ਅੰਧ ਗਿਆਨੀ ਕਈ ਕੋਟ ਅਧਿ ਆਤਮ ਨਿਕੋਰ ਕਈ ਕੋਟ ਪ੍ਰਦੂਤ ਨਾ ਕਰੇ ਕਈ ਕੋਟ ਪ੍ਰਦੇਸ ਬ੍ਰਹਮਾਏ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪਾਤਰ ਟੇਕ ਨਿਭਜਾਏ ਕਈ ਕੋਟ ਦੇਵ ਭੂ ਮੰਡਲ ਕਈ ਕੋਟ ਦੇਵ ਦਾਨਕ ਇੰਦ ਸਿਰ ਛਤਰ ਨਾਨਕ ਜੀ ਜਿ ਭਾਵੈ ਤਿਸ ਤਿਸ ਨਿਸਾਰੇ ਕਈ ਕੋਟ ਦੇਵ ਪ੍ਰਾਣ ਸਿਮਰਤ ਦਰਸਾਸਿਤ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਜਿਵੇਂ ਤੁਰੰਤ ਜੀਵੇ ਕਈ ਕੋਟ

0: ਅੰਦਰ ਜਾਮੀ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਜੋਤਿਸ ਬਾਗ ਸੋਈ ਕਰਾਵੇ ਜੋਤਿਸ ਬਾਗ ਸੋਈ ਕਰੇ ਜੇ ਜਾਣਤ ਆਪਣਾ ਬਚੇ
1: ਨਿਮਕ ਮੋਹ ਸਾਨੂੰ ਫਿਰਾਵੇ
0: ਨਾਨਕ ਤੇ ਜਨ ਨਾ ਮਿਲੇ ਪਾਰ ਬ੍ਰਹਮ ਗਰੀਬ ਨਿਵਾਸ ਨਾਨਕ ਜੀ ਵੇ ਦੇਖ ਪੜਾਈ ਕਰਨ ਕਰਮ ਸਭ ਕੋ ਨਾਥ ਜੋ ਸੁਨ ਸਾਰੇ ਸੁਨ ਪੰਥੀਓ ਕਬੂ ਸੋ ਰਖਮ ਸਹਿ ਕਬੂ ਆਕਾਸ਼ ਪਿਆ ਨਾਨਕ ਆਪ ਨਿਲਾ ਬਨਹਾਰ
2: ਕਬੂ
0: ਤਰੱਕੀ ਹੋ ਤਰਵਾਲ ਕਬੂ ਬਿਖਾਰੀ ਨੀਚ ਕਾ ਸਾਜਾ ਕਬੂ ਭਲਾ ਭਲਾ ਕਾਵੈ ਗੁਰ ਪ੍ਰਸਾਦ ਨਾਨਕ ਸੱਚ ਕਹੇ ਕਬੂ ਮੋਨ ਧਾਰੀ ਲਾਵੈ ਧਿਆਨ ਕਬੂ ਸੀ ਸਾਧਕ ਨੂੰ ਗਿਆਨ ਅਨਿਕ ਜੋਨ ਪਰ ਮੈਂ ਵਰਮੀਆ ਜੋ ਪ੍ਰਭ ਆਵੈ ਤਿਵੈ ਨਚਾਵੈ ਨਾਨਕ ਦੂਜਾ ਆਵਤ ਨਾ ਕੋਏ ਉਸ ਸਥਾਨ ਤੇ ਬਾਹਰ ਨਾ ਆਵੈ ਉਸ ਸਥਾਨ ਤਾਂ ਨਹੀਂ ਵਿਨਾਸ਼ ਸਦਾ ਵਸੈ ਪਾਰ ਬ੍ਰਹਮ ਕੇ ਸੰਗ

0: ਸੋ ਮੂਰਖ ਅੰਧਾ ਅਗਿਆਨ।
1: ਜਿਸਕੇ ਹਿਰਦੇ ਗਰੀਬੀ ਵਸਾਵੇ,
0: ਨਾਨਕ ਜੀ ਮੁਖ ਪਾਵੇ ਸੁਖ ਪਾਵੇ,
1: ਮੰਤਾ ਹੋਏ ਕਰ ਕਰ ਬਾਵੇ,
0: ਤੇ ਸਮਾਨ ਕਰ ਸੁਖ ਨਾ ਜਾਵੇ,
1: ਲਸਕਰ ਮਾਨੁਕ ਉਪਰ ਕਰੇ ਆ,
0: ਕਲ ਬੀਤਰ ਦਾਤਾ ਹੋਏ ਵਿਨਾਸ,
1: ਆਪ ਜਾਣੇ ਬਲਵਾਨ,
0: ਕਿਸ ਨੇ ਹੋਏ ਜਾਏ ਬਸ ਮਾਨ, ਕਿਸ ਨੇ
1: ਬਦੇ ਆਪ ਅੰਕਾਰੀ,
0: ਕਰਮ ਹੈ ਕਿਸ ਕਰੇ ਕੁਆਰੀ,
1: ਪ੍ਰਸਾਦ ਜਾ ਕਾ ਮਿਟੇ ਅਭਿਮਾਨ,
0: ਸੋ ਜਨ ਸੇ
2: ਨਾਨਕ ਕਰ ਗਏ ਪਰਵਾਨ,
1: ਕੋਣ ਕਰਮ ਕਰੇ ਹੋ ਤਾਰੇ,
2: ਸਭ ਭਾਵੇ ਸਗਲੇ ਮਿਟਾਰੇ,
1: ਅਨੰਤ ਤਪੱਸਿਆ ਕਰੇ ਅੰਕਾਰ,
0: ਨਰਕ ਸੁਰਖ ਵਿੱਚ ਫਿਰ ਅਵਤਾਰ,
1: ਜਤਨ ਕਰ ਆਤਮ ਨਹੀਂ ਦਰਵੈ,
0: ਹਰਦਰ ਕੇ ਕੋ ਕੈਸੇ ਗਵੈ,
1: ਆਪਸ ਕੋ ਜੋ ਭਲਾ ਕਹਾਵੈ,
0: ਕਿਸੈ ਭਲਾਈ ਨਿਕਟ ਨਾ ਆਵੈ,
1: ਕਰਮ ਕੀ ਰੇਂ ਜਾ ਕਾ ਮਨ ਹੋਏ,
0: ਕਉ ਨਾਨਕ ਤਿਨ ਕੀ ਮਨ ਸੋਏ,
1: ਜਬ ਤਕ ਜਾਣੇ ਮੁਝਤੇ ਕੁਛ ਹੋਏ,
0: ਤਬ ਇਸ ਕੋ ਸੁਖ ਨਾਹੀਂ ਕੋਏ,
1: ਜਾਣੇ ਮੈਂ ਕਿਛ ਕਰਤਾ,
0: ਸਭ ਲਗ ਗਰਵ ਜੋਨ ਮੈਂ ਫਿਰਤਾ,
1: ਤਾਰੇ ਕੂ ਬੈਰੀ ਮੀਤ,
0: ਸਭ ਲਗ ਨੈਚਲ ਨਾਹੀਂ ਜੀਤ,
1: ਜਬ ਤਕ ਮੋਹ ਮਗਨ ਸੰਗ ਮਾਏ,
0: ਸਭ ਲਗ ਕਰਮ ਰਹਿ ਕੇ ਸਜਾਏ,
1: ਪਾਤੇ ਬੰਧਨ ਟੂਟੈ,
0: ਗੁਰ ਪ੍ਰਸਾਦ ਨਾਨਕ ਹੋ ਛੁਟੈ, ਤ੍ਰਿਪਤ ਨਾਵੇ ਮਾਇਆ ਪਾਛੇ ਪਾਵੇ,
1: ਆਪੇ ਆਪੇ
0: ਅਨੇਕ, ਨਾਨਕ ਸਦੀ ਰਹਿ ਸਮਾਏ, ਆਪੇ ਰੱਖਿਆ ਸਭ ਕੇ ਸਾਥ, ਸਭ ਕੁਛ ਉਸਕਾ ਹੋ ਕਰਨੇ ਹਾਰ, ਕਾਮ ਸੁਨੰਤਰ ਇੱਕ ਹੈ ਸੋਏ,
1: ਵਿਚਲਿਤ ਆਪ ਕਰਨੇ ਹਾਰ,
0: ਕੌਤਕ ਰਹਿ ਰੰਗ ਆਪਾਰ, ਨਾਨਕ ਕੀਮਤ ਕਹਿ ਨ ਜਾਏ,
1: ਸਤ ਸਤ ਪ੍ਰਭ ਸਵਾਮੀ,
0: ਗੁਰ ਪ੍ਰਸਾਦ ਕਿਨੈ ਵਿਖਿਆਨੀ,
1: ਸੱਚ ਸੱਚ ਸੱਚ ਸਭ ਕੀਨਾ,
0: ਕੋਟ ਮਲੇ ਕਿਨੈ ਬਿਰਲੇ ਕੀਨਾ,
1: ਭਲਾ ਭਲਾ ਤੇਰਾ ਰੂਪ,
0: ਅਸੁੰਦਰ ਅਪਾਰ ਅਨੂਪ,
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ,
0: ਘਟ ਘਟ ਸੁਣੀ ਸਰਵਣ ਵਿਖਿਆਨੀ।

ਨਾਮ ਸਤ ਸਤ ਧਿਆਵਨਹਾਰ ਆਪੇ ਗੁਣ ਆਪੇ ਗੁਣਕਾਰੀ ਸੁਰਤ ਸਤ ਸਤ ਜਸ ਸੁਣਤਾ ਨਾਨਕ ਸਤ ਸਤ ਪ੍ਰਭ ਸੋਏ ਕਰਨ ਕਰਾਵਨ ਤੋਂ ਮੂਰਤ ਛਾਨੀਆ ਸਤ ਗਿਆਨ ਸੁਖਾਇਆ ਜਿਸਤੇ ਉਪਜਿਆ ਤੇ ਮਾਇ ਸਮਾਨਾ ਕਾਕੋ ਭਿੰਨਾ ਕਹਿ ਨਾ ਜਾਏ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੀ ਨਿਰਮਲ ਰੀਤ ਪ੍ਰਭ ਕਾ ਸੇਵਕ ਨਾਮ ਕਰਨ ਸੇਵਕ ਹੀ ਰਾਸ ਹੈ ਨਿਰੰਕਾਰਾ ਨਾਨਕ ਸੋ ਸੇਵਕ ਦਾ ਸਾਥ ਸਮਾਰੇ ਆਪਣੇ ਸੇਵਕ ਕੀ ਸਰਪਤ ਆਖੈ ਆਪਣੇ ਸੇਵਕ ਕੋ ਨਾਮ ਜਪਾਈ ਸਾਖੀ ਜਗਤ ਮੇਂ ਕੋਈ ਨਾ ਲਾਗੈ ਰੱਬ ਕੇ ਸੇਵਕ ਊਚ ਤੇ ਉੱਚੇ ਨਾਨਕ ਸੋ ਸੇਵਕ ਹੈ ਜਿਸ ਪ੍ਰਗਟਾਇਆ ਬਸਮ ਕਰੈ ਲਸਕਰ ਕੋਟ ਲਾਗੈ ਸਾਖੋ ਰਾਖਣ ਦੇ ਕਰ ਹਾਥ ਸਿੱਖੇ ਕਰ ਸੰਗ ਤੇ ਜਾਤ ਸਰਬ ਜੀ ਆਕਾ ਰਾਖਾ ਸੋਏ ਜਪ ਨਾਨਕ ਪ੍ਰਭ ਲਖ ਵਿਡਾਨੀ ਪੀ ਅੰਮ੍ਰਿਤ ਤੇ ਮਨ ਤੰਦ ਰੱਖੇ ਸਿੱਖ ਵਿੱਚ ਅਮਰ ਨਹੀਂ ਦਸਾਇਆ ਨਾਮੋ ਸੁਖ ਨਾਮ ਕਰ ਸੰਗ ਮੰਤਨ ਨਾਮੈ ਨਾਮ ਸਮਾਨੇ ਕਉ ਨਾਨਕ ਜਨ ਕਹਿ ਸਤਿਕਾਮ ਪ੍ਰਭ ਆਪਣੇ ਜਨ ਕੀ ਨੀਦਾ ਪ੍ਰਭ ਆਪਣੇ ਸਿਵਰੈ ਸਮਾਏ ਪ੍ਰਭ ਆਪਣੇ ਤਾਂ ਹੁਕਮ ਪਛਾਣੈ ਕਿਸਕਾ ਗੁਣ ਕਾ ਏਕ ਨ ਜਾਣਾ ਕਉ ਨਾਨਕ ਤਿੰਨ ਜਨ ਪੂਰੇ ਮੰਤਨ ਆਪਣਾ ਤਿੰਨ ਜਨ ਦੇ ਸੋਜਨ ਸਰਬ ਕੋ ਕਾ ਦਾਤਾ ਇਸਕੇ ਦਰਸ ਪਾਪ ਮਿਟਾਵੇ।

ਨਾਨਕ ਐਸਾ ਗੁਰ ਵਡਭਾਗੀ ਪਾਈਏ ਪਰਸਾ ਚਰੰਗਤ ਨਿਰਮਲ ਰੀਤ ਪਾਰ ਬ੍ਰਹਮ ਕੀ ਦਰਗਹਿ ਗਵੇ ਮਨ ਸੰਤੋਖ ਆਤਮ ਪਤਿਆਨੇ ਅੰਮ੍ਰਿਤ ਇਸ ਪੇਕੇ ਹੋਏ ਸੰਤ ਨਾਨਕ ਜਿਸ ਭਾਵਤ ਇਸ ਲਈ ਮਿਲਾਏ ਸਤਿਪੁਰਖ ਪੂਰਨ ਵਿਵੇਕ ਅਗਮ ਗੋਚਰ ਪ੍ਰਭ ਨਿਰਵਾਨੀ ਤਾਕੀ ਕੀਮਤ ਕਿਨੇ ਨਾ ਪਾਈ ਚਰਨ ਕਮਲ ਹਿਰਦੈ ਸਿਮਰੈ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਅੰਮ੍ਰਿਤ ਪੀਵੈ ਅਮਰ ਸੋ ਹੋਇ ਜਾ ਕੇ ਮਨ ਪ੍ਰਗਟੈ ਗੁਣਤਾਸ ਸਚ ਉਦੇ ਸੇਵਕ ਕੋ ਦੇ ਮਨ ਮੈਂ ਰਾਖੈ ਹਰ ਹਰੇਕ ਨਾਨਕ ਪਰਮ ਮੋਹ ਦੁਖ ਸਹਿਸੇ ਨਾਸੇ ਅਨੰਦ ਗਿਆ ਦੁਖ ਨਾਟੇ ਭਾਈ ਸਾਧੂ ਕੇ ਪੂਰਨ ਉਪਦੇਸੇ ਸਗਲ ਵਿਆਸ ਮੰਤੇ ਕਹਿ ਨਸੇ ਚਾਰ ਸੰਗਤ ਨਾਮ ਮੁਰਾਰੀ ਸੁਨ ਨਾਨਕ ਹਰ ਆਪਣੀ ਕੀਮਤ ਆਪੇ ਪਾਏ ਸਰਨ ਨਿਰੰਤਰ ਇੱਕੋ ਸੋਏ ਭਏ ਪ੍ਰਗਾਸ ਸਾਧ ਕੈਸਾ।

ਸਤਿ ਸ੍ਰੀ ਅਕਾਲ।

0: ਪਰ ਪੂਰ
1: ਅੰਦਰ ਗੱਜ ਆਪ ਜਨਾਏ
0: ਨਾਨਕ ਜਨ ਆਪ ਜਾਏ
1: ਸਰਬ ਭੂਤ ਆਪ ਵਰਤਾਰਾ
0: ਸਰਬ ਨੈਨ
1: ਸਗਲ ਸਮਗਰੀ ਚਾ ਕਾ ਤਨਾ
0: ਆਪਨੇ ਸਭ ਆਪੀ ਚੁਣਾ
1: ਆਵਨ ਜਾਨ ਇੱਕ ਖੇਲ ਬਨਾਇਆ
0: ਆਗਿਆਕਾਰੀ ਕੀ ਨੀ ਮਾਇਆ
1: ਸਭ ਕੇ ਮਦ ਅਲਿਪਤੋ ਰਹੇ
0: ਜੋ ਕੁਛ ਰਹਿਣਾ ਸੋ ਆਪੇ ਕਰੇ
1: ਆਗਿਆ ਆਵੇ ਆਗਿਆ ਜਾਏ
0: ਨਾਨਕ ਜਾ ਪਾਵੇ ਤਾਂ ਲੈ ਸਮਾਏ
1: ਇਸ ਤੇ ਹੋਏ ਸੋ ਨਾਹੀ ਬੁਰਾ ਆਪ ਭਲਾ ਕਰ ਤੂੰ ਤੱਕ ਕੀ
0: ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਚ ਧਾਰੀ ਸਭ ਸਾਚ
0: ਬਹੁਤ ਬਹੁਤ ਆਪਨ ਸੰਗਰਾਜ ਦੂਸਰ ਹੋਈ ਤਾਂ ਸੋਚੀ ਪਾਏ ਗੁਰ ਪ੍ਰਸਾਦ ਨਾਨਕ
1: ਜੋ ਜਾਣੇ ਤਿਸ ਸਦਾ ਸੁਖ ਹੋਏ
0: ਆਪ ਮਿਲਾਏ ਨੇ ਪ੍ਰਭ ਸੋਏ
1: ਧਨਵੰਤ ਕੁਲਵੰਤ ਪਤਿਵੰਤ
0: ਜੀਵਨ ਮੁਕਤ ਹੈ ਭਗਵੰਤ
1: ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਕਰਾਇਆ
1: ਜਨਾ ਮਨ ਕਾ ਇਹ ਸੁਆ
0: ਸੰਚਿਤ ਆਵੇ ਨਾਉ

ਸਾਗਰ ਤਰੋ ਨਾਨਕ ਗੁਰਪੁਰੇ ਨਮਸਕਾਰ ਸਾ ਸੰਗ ਬਜ ਪਰਮਾਨੰਦ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਏਕ ਰੂਪ ਜਾ ਕੇ ਰੰਗ ਅਨੇਕ ਦੁਖ ਭੰਜਨ ਪੂਰਨ ਕਿਰਪਾਲ ਨਾਨਕ ਜੇ ਕਹੇ ਆਧਾਰ ਅਮਲੀ ਲਾਲ ਹੈ ਰਤਨ ਆਪ ਕਰੇ ਲੋਕੇ ਨਿਖਾਰ ਜਾ ਕੇ ਮਨ ਨਾ ਗਾਹੇ ਧਾਰੇ ਸੁਨ ਸੁਨ ਨ ਕਰੇ ਪ੍ਰਭਾਜੇ ਨਾਨਕ ਉਤਰੇ ਤਿਨ ਕੇ ਸਾਥੇ ਕਰ ਕਿਰਪਾ ਪ੍ਰਭਾ ਮਿਲਾਏ ਅੰਮ੍ਰਿਤ ਨਾਮ ਸਾਜ ਸੰਗ ਲੈ ਪੂਰਨ ਹੋਏ ਸੇ ਬੱਕੀ ਸੇ ਰਾਮ ਨਾਮ ਸੁਨ ਰਸਨਾ ਕਹਤੇ ਨਾਨਕ ਜੀ ਪੈ ਕੇ ਬਿਮਾਰੀ ਸਾਵਧਾਨ ਕਾਗਰ ਚੀਤ ਜਿਸ ਮਨ ਸਹਿ ਸੁਖ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਬਾਹਰ ਨਾ ਹੋ ਗਿਆ ਬੰਜਾ ਨਾਨਕ ਜਿਸੇ ਪ੍ਰਾਪਤ ਹੋਏ ਬੁੱਧ ਗਿਆਨ ਸਰਬ ਗਿਆਨ ਸੇ ਉੱਤਮ ਇਸਨਾਮ

0: ਮਾਤਾ ਹਰ ਨਾਮ ਉਪਦੇਸ਼ੈ ਗੁਰਦੇਵ ਮੰਤ ਨਿਰੋਦਰਾ
1: ਗੁਰਦੇਵ ਪਾਰਸ ਪਰਸਪਰਾ
0: ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਵਜਰ ਅਪਰੰਪਰਾ
1: ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ
0: ਦੇਵ ਆਦਿ ਜੁਗਾਦਿ ਜੁਗ ਜੁਗ ਦੇਵ ਮੰਤ ਹਰ ਜਪ ਉਦਰਾ
1: ਗੁਰਦੇਵ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਤਾਂ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਾਂ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਾਂ ਤਨ ਸ਼੍ਰੀ ਗੁਰੂ ਗ੍ਰੰਥ

0: ਉਹ ਸਫਲ ਸਦਾ ਸੁਖਦਾਈ, ਉਹ ਸਫਲ ਸਦਾ ਸੁਖਦਾਈ,
1: ਸਦਾ ਸੁਖਦਾਈ, ਸਫਲ ਸਦਾ ਸੁਖਦਾਈ,
0: ਉਹ ਸਫਲ ਸਦਾ ਸੁਖਦਾਈ, ਉਹ ਸਫਲ ਸਦਾ ਸੁਖਦਾ।

देख देख देख देख पंच की

ਗੁਰਬਾਣੀ ਕਹੇ ਸੇਵਕ ਜਨ ਮਨ, ਗੁਰਬਾਣੀ ਕਹੇ ਸੇਵਕ ਜਨ ਮਨ, ਪਰ ਤੱਕ ਗੁਰੂ ਨਿਸਤਾਰੇ, ਪਰ ਤੱਕ ਗੁਰੂ ਨਿਸਤਾਰੇ, ਤੁਰ ਕੀ ਬਾਣੀ ਆਈ, ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ, ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਦਾਸ ਮਦੀਨਾ ਨਾਨਕ ਸਾਹਿਬ ਭਰਪੁਰ ਲੀਨਾ ਤੁਮ ਮਿਹਰਬਾਨ ਦਾਸ ਮਦੀਨਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵਈ ਖਾਏ ਖਰਚ ਰਹਿੰਦਾ ਲੱਖ ਚੌਰਾਸੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਮੈਂ ਮੰਗੈ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰਿਆ ਜਾਂ ਤੁਧ ਪਵੰਦਾ ਸਭੇ ਕਾਜ ਸਵਾਰ

ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ।

0: ਗੁਰੂ ਸਮਰੱਥ ਗਹਿ ਕਰਿਆ ਧਰੁਵ ਬੁੱਧ ਸਮੁੱਤ ਸਮਾਰਨ ਕੋ। ਗੁਰੂ ਸਮਰੱਥ ਗਹਿ ਕਰਿਆ ਧਰੁਵ ਬੁੱਧ ਸਮੁੱਤ ਸਮਾਰਨ ਕੋ। ਫੁਨ ਤਰਾਮ ਤੁਜਾ ਫਰਹੰਤ ਸਦਾ ਅਗ ਪੁੰਜ ਤਰੰਗ ਨਿਵਾਰਨ ਕੋ। ਮਥੁਰਾ ਜਿਨ ਜਾਨ ਕਹੀ ਜੀ ਸਾਚ ਸੋ ਔਰ ਕਛੂ ਨਾ ਵਿਚਾਰਨ ਕੋ। ਹਰ ਨਾਮ ਬਹੁਤ ਵੱਡੋ ਕਲ ਮੈਂ ਭਵ ਸਾਗਰ ਪਾਰ ਉਤਾਰਨ ਕੋ। ਮਥੁਰਾ ਜਿਨ ਜਾਨ ਕਹੀ ਜੀ ਸਾਚ ਸੋ ਔਰ ਕਛੂ ਨਾ ਵਿਚਾਰਨ ਕੋ। ਹਰ ਨਾਮ ਬਹੁਤ ਵੱਡੋ ਕਲ ਮੈਂ ਭਵ ਸਾਗਰ ਪਾਰ ਉਤਾਰਨ ਕੋ।
1: ਵਾਹਿਗੁਰੂ ਜੀ ਸੰਤਤ ਹੀ ਸਤ ਸੰਗਤ ਸੰਗ ਸੋ ਰੰਗ।

ਮੰਦੀ ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂਦ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਸਤਨਾਮ।

ਸੂਹੀ ਮਹੱਲਾ ਪੰਜਵਾ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਹੁਕਮ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ ਸੂਹੀ ਰਾਗ ਵਿੱਚ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 783 ਪਦ ਆਰੰਭ ਹੁੰਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਦੇ ਵਿੱਚ ਸੁਭਾਏ ਮਾਨ ਨੇਮੀ ਅਤੇ ਪ੍ਰੇਮੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਵਣ। ਅੱਜ ਦੇ ਦਿਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬਾਬਾ ਬੁੱਢਾ ਸਾਹਿਬ ਜੀ ਤੋਂ 1604 ਈਸਵੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਕਰਵਾਇਆ, ਸਤਿਗੁਰੂ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਅਤੇ ਗ੍ਰੰਥੀ ਸਥਾਪਨਾ ਦਿਵਸ ਦੀਆਂ ਆਪ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਵਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ।

ਕੀਰਤਨਾਵਾ ਜੀ ਤਿਸ ਭਾਵਾ ਵਿਣ ਭਾਣੀ ਕੇ ਨਹਾਈ ਕਰੀ ਮਤ ਵਿੱਚ ਰਤਨ ਜਵਾਹਰ ਮਾਣਿਕ ਦੇ ਕੁਗੁਰ ਕੀ ਸਿੱਖ ਸੋਣੀ।

ਨਾਨਕ ਭਗਤਾ ਸਦਾ ਵਿਗਾਸ ਸੁਣੇ ਰੂਪ ਆਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਮੰਨੈ ਪਾਵੈ ਮੋਖ ਦੁਆਰ ਮੰਨੈ

ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ। ਅਸੰਖ ਸੂਰਮ ਭਗ ਸਾਰ, ਅਸੰਖ ਮੋਹ ਲਿਵਲਾਏ ਤਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵਡ ਹੱਤਿਆ ਕਮਾਹੇ। ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਨਿੰਦਕ

ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜੇਤਾ ਕੀਤਾ ਤੇਤਾ ਨਾਉ ਵਿਣਾਵੈ ਨਾਹੀ ਕੋ ਥਾਉ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਹੁ ਧੋਏ ਉਨੀ ਪਾਪੀ ਆਖਣ ਨਾਹੀ ਕਰ ਕਰਨਾ ਲਿਖ ਲੈ।

ਆਖੇ ਈਸ਼ਰ ਆਖੇ ਸਿੰਧ ਆਖੇ ਕੀਤੇ ਕੀਤੇ ਬੁੱਧ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕੇ ਉੱਠ ਉੱਠ ਜਾਹੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਸੋ ਦਾਰ ਕਿਹਾ ਸੋ ਘਰ ਕਿਹਾ ਜਿਤ ਵਹਿ ਸਰਬ ਸੰਭਾਲੇ ਕੀਤੇ ਰਾਗ ਪਰਿਸਿਓ ਕਹੀਨ ਕੀਤੇ ਗਾਵਣ ਹਾਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮਚ ਪਿਆਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਸਹੀ ਤੁਦਨੋ ਗਾਵੇ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਹੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਉਤ ਗਿਆਨ ਦਾ ਭੰਡਾਰਨ ਕਟਕਟ ਵਾਜੇ।

ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਇਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਜਿੱਥੇ ਸੋਹਨ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸਾਨ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ। ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ। ਕੇਤੇ ਦੇਵਦਾਨ ਮੁਨ, ਕੇਤੇ ਕੇਤੇ ਰਤਨ ਸਮੁੰਦ। ਕੇਤੀਆ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ। ਸਰਮਖੰਡ ਕੀ ਬਾਣੀ ਰੂਪ, ਤਿਥੈ ਘਾੜਤ ਘੜੀਐ ਬਹੁਤ ਅਨੂਪ। ਤਿਥੈ ਘੜੀਐ ਸੁਰਤ ਮਤ ਮਨ ਬੁੱਧ, ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ। ਤਿਥੈ ਜੋਤ ਮਹਾਂਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ। ਨਾ ਉਹ ਮਰੈ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਜਤ ਪਾਹਾਰਾ ਧੀਰਜ ਸੁਨਿਆਰ, ਅਹਿਰਨ ਮਤ ਵੇਦ ਹਥਿਆਰ। ਘੜੀਐ ਸ਼ਬਦ ਸੱਚੀ ਟਕਸਾਲ, ਜਿਨ

0: ਤਾ ਵਿਰਾਜੇ ਅਵਧੂਤ ਰੂਪ ਰਸਾਲ
1: ਨਾ ਥਾ ਨਾ ਜਾਤ ਜਾਕਰ ਰੂਪ ਰੰਗ ਨਰੇਕ
0: ਵਾਹਿਗੁਰੂ ਗੁਰਦਾਸ ਮੂਰਤ ਜੋ ਨਾ ਦਸੇ
1: ਦੇਸ ਔਰ ਨ ਭੇਸ ਜਾਕਰ ਰੂਪ ਰੇਖ ਨ ਰਾਗ
0: ਜਤ ਤਜ ਸਾ ਵਿਸਾਏ ਫੈਲਿਓ ਨਿਰਾਗ
1: ਨਾਮ ਕਾਮ ਵਿਹੀਨ ਪੇਖਤ ਤਾ ਮੂਨੇ ਜਾਹੇ
0: ਸਰਮਾਂਸ ਬਤਰਮਾਂਸ ਦੇ

0: केसरवत्र चंद्र
1: सर्वं कलिमे की।

0: ہمیشہ روان ہے۔
1: تمام التمیز ہے۔

ચતર ચક્રવર્તી ચતર ચક્ર ભુક્તે શિવમ્ વસુ વંશ સરદા

0: ਆਪਣੀ ਬੁਧ ਹੈ ਜੇਤੀ ਪਰਨਤ ਪਿੰਨ ਪਿੰਨ ਤੋਇ ਤੇਤੀ
1: ਤੁਮਰਾ ਲਖਾ ਨ ਜਾਏ ਪਸਾਰਾ ਕੈ ਬਿ ਸਜਾ ਪ੍ਰਥਮ ਸੰਸਾਰਾ
0: ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਫ ਗਈ ਭੂਪਾ
1: ਅੰਡਰ ਜੇ ਰਸੇ ਤਜ ਕੀਨੀ ਉਦਭੁਜ ਖਾਨ ਬਹੁ ਰਸ ਦੀਨੀ
0: ਕੋ ਪੁਰ ਰਾਜਾ ਹੋਇ ਬੈਠਾ ਕੋ ਸਿਮਟ ਪਸੰਕ

ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ।

0: ਨਾਹੀ ਤਿਸ ਨਾਲ ਕਿਉ ਚਿਤ ਲਾਈਐ।
1: ਐਸਾ ਕੰਬੂਲੇ ਨਾ ਕੀਜੇ ਜਿਤ ਅੰਤ ਪਛੋਤਾਈਐ।
0: ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੇ ਤੇਰੇ ਨਾਲੇ।
1: ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ।
0: ਆਗਮ ਗੁਚਰਾ ਤੇਰਾ ਅੰਤ ਨਾ ਪਾਇਆ,
1: ਅੰਤੋ ਨਾ ਪਾਇਆ ਕਿੰਨੇ ਤੇਰਾ ਆਪਣਾ ਆਪ ਤੂੰ ਜਾਣੇ।
0: ਜੀ ਜਨ ਸਭ ਖੇ ਤੇਰਾ ਕਿਆ ਕੋ ਆਖ ਵਖਾਣੇ।
1: ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ।
0: ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ।
1: ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ।
0: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ।
1: ਜੀ ਜਨ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ।
0: ਲਾਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ।
1: ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ।
0: ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖ ਮਾਰਗ ਚੱਲਣਾ।
1: ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ।
0: ਖਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ।
1: ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ।
0: ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ।
1: ਜਿਵ ਤੂੰ ਚਲਾਏ ਤਿਵੇ ਚੱਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ।
0: ਜਿਵ ਤੂੰ ਚਲਾਏ ਤਿਵੇ ਚੱਲੇ ਜਿਨਾ ਮਾਰਗ ਪਾਵੇ।
1: ਕਰ ਕਿਰਪਾ ਜਿਨ ਨਾਮ ਲਾਇਆ ਸੇ ਹਰ ਹਰ ਸਦਾ ਤਿਆਵੇ।
0: ਜਿਸ ਰੋ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ।
1: ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤਿਵੇ ਚਲਾਵੇ।
0: ਹੇ ਸੁਹੇਲਾ ਸਭੋ ਸੁਹਾਵਾ ਸਭੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ।
1: ਇਹ ਤਿਨ ਕੇ ਮਨ ਵਸਿਆ ਜਿਨ ਤੁਰੋ ਲਿਖਿਆ ਆਇਆ।
0: ਇੱਕ ਫਿਰੇ ਕਨੇਰੇ ਕਰੇ ਗੱਲਾਂ ਗਲੀ ਕਿਨੇ ਨਾ ਪਾਇਆ।
1: ਕਹੇ ਨਾਨਕ ਸਬਦ ਸੁਹੇਲਾ ਸਤਿਗੁਰੂ ਸੁਣਾਇਆ।
0: ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ।
1: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ।
0: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸੋ ਪਵਿੱਤ ਸੰਗਤ ਸਭਾਇਆ।
1: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ।
0: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।
1: ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ ਸਹਿਸਾ ਨਾ ਜਾਏ।
0: ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ।
1: ਸਹਿਸੇ ਜਿਉ ਮਲੀਣ ਹੈ ਕਿਤ ਸੰਜਮ ਤੋਤਾ ਜਾਏ।
0: ਮਨ ਤੋ ਹੋ ਸਦ ਲਾਗੋ ਹਰ ਸਿਉ ਰਹੁ ਚਿਤ ਲਾਏ।
1: ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਵ ਜਾਏ।
0: ਜਿਉ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜਿਉ ਤਾਂ ਮੈਲੇ ਤਿਨੀ ਜਨਮ ਜੂਏ ਹਾਰਿਆ।
1: ਇਹ ਤਿਸਨਾ ਵੱਡਾ ਰੋਗ ਲਗਾ ਮਰਨ ਮਨੋ ਵਿਸਾਰਿਆ।
0: ਵੇਦਾ ਮੈਂ ਨਾਮ ਤੁਮ ਸੋ ਸੁਣੇ ਨਾਹੀ ਫਿਰੇ ਜੋ ਬੇਤਾਲਿਆ।
1: ਕਹੇ ਨਾਨਕ ਜਿਨ ਸਚ ਤਜਿਆ ਕੂੜੇ ਲਾਗੀ ਤਿਨੀ ਜਨਮ ਜੂਏ ਹਾਰਿਆ।
0: ਜਿਉ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ।
1: ਕੀ ਸੋਈ ਪਹੁੰਚੇ ਨਾਹੀ ਮਨਸਾ।

के अवर न सूझे हर बिन बख्शन हार। हाँ मैं अवगुण परे

पाठ कीरत की गुरु राम।

ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ।

ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇ ਆਏ ਘਰ ਨੌਨ ਦੇ ਆਵੈ ਧਾਈ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ

ਤਨਾਮ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਂਤਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤੂ ਸੀਸ ਦਿੱਤੇ ਬੰਦ ਬੰਦ ਘਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ, ਤਿਨ੍ਹਾਂ ਦੀ ਕਮਾਈ ਦਾ ਧਿਆਂਤਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਂਤਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ।

ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ। ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰ ਕਰਦੇ ਸੇਵਕ ਪਰਿਵਾਰ ਵੱਲੋਂ ਸਤਿਗੁਰੂ ਸਾਹਿਬ ਜੀਓ, ਆਪ ਜੀ ਦੇ ਦਰ ਕਰਦੇ ਸੇਵਕ ਸਵਨੀਤ ਸਿੰਘ ਸਤਿਗੁਰੂ ਸਾਹਿਬ ਜੀਓ, ਤਿਨ੍ਹਾਂ ਦੀ ਅਰਦਾਸ ਕਿਰਪਾਲਤਾ ਕਰਨੀ ਸਤਿਗੁਰੂ ਸਾਹਿਬ।

ਰਿਆਨ ਅਤੇ ਅਮੀਰਾ ਸਤਿਗੁਰੂ ਸਾਹਿਬ ਜੀਓ, ਚੜ੍ਹਦੀ ਕਲਾ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ। ਸਤਿਗੁਰੂ ਜੀ ਸਰਦਾਰ ਹਰਨੀਤ ਸਿੰਘ ਜਨਮ ਦਿਨ ਦੇ ਸੰਬੰਧ ਵਿੱਚ ਅਰਦਾਸ ਬੇਨਤੀ।

ਦੇ ਹਜ਼ੂਰ ਬੇਅੰਤ ਸੰਗਤਾਂ ਹਾਜ਼ਰੀ ਭਰ ਰਹੀਆਂ ਹਨ। ਹਾਜ਼ਰੀ ਦਰ ਪ੍ਰਵਾਨ ਕਰੋ। ਜਸਵਿੰਦਰ ਸਿੰਘ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ। ਸਤਿਗੁਰੂ ਜੀ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਜਸਪਾਲ ਕੌਰ ਜਨਮ ਦਿਨ ਸੰਬੰਧ ਵਿੱਚ ਅਰਦਾਸ ਬੇਨਤੀ। ਬੱਚੀ ਪ੍ਰਭਨੀਤ ਕੌਰ, ਗੁਰਪ੍ਰੀਤ ਕੌਰ, ਅਸ਼ਵਿੰਦਰ ਕੌਰ ਚੜ੍ਹਦੀ ਕਲਾ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ। ਸਤਿਗੁਰੂ ਜੀ

ਪਾਉਣੀਆਂ ਸਤਿਗੁਰੂ ਸੁਖ ਹੋਵੇ, ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ।

ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੈ ਹੰਸ ਮਰ ਜੀਵਾ ਹੋਏ ਨਿਸ਼ਚੈ ਪ੍ਰਸਾਦ ਪਾਵਈ ਤੈਸੇ ਗੁਰਬਾਣੀ ਵਿਖੈ ਸਗਲ ਪਦਾਰਥ ਹੈ ਜੋਈ ਜੋਈ ਖੋ

ਨਿਸ ਸਹਿਜ ਦਰਸਨ ਪਰਸਿਆਏ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਤੁਧ ਡਿੱਠੇ ਸੱਚੇ ਪਾਤਸ਼ਾਹੋ ਮਲ ਜਨਮ ਜਨਮ ਦੀ

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਅੰਮ੍ਰਿਤ ਵੇਲੇ ਤੋਂ ਨੇਮੀ ਅਤੇ ਪ੍ਰੇਮੀ ਗੁਰਮੁਖ ਸਾਧ ਸੰਗਤ ਜੀਓ, ਸਤਿਗੁਰੂ ਜੀ ਨੇ ਤਰਸ ਕੀਤਾ, ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਅੱਜ ਦੇ ਸ਼ੁਭ ਦਿਹਾੜੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਰਾਮਸਰ ਸਾਹਿਬ ਜੀ ਦੇ ਅਸਥਾਨ 'ਤੇ 1604 ਈਸਵੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੀ ਸੰਪੂਰਨਤਾ ਉਪਰੰਤ ਬਾਬਾ ਬੁੱਢਾ ਸਾਹਿਬ ਜੀ ਦੀ ਚੋਣ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਪਰ ਸੁਸ਼ੋਭਿਤ ਕੀਤਾ। ਭਾਈ ਗੁਰਦਾਸ ਸਾਹਿਬ ਜੀ ਨੇ ਨਾਲ ਸਲਾਹ ਕੀਤੀ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਗ੍ਰੰਥੀ ਕਿਸ ਨੂੰ ਚੁਣਿਆ ਜਾਏ। ਉਹਨਾਂ ਨੇ ਇਹ ਸ਼ਬਦ ਵਰਤੇ ਸਨ, ਸਤਿਗੁਰੂ ਆਪ ਸਮਰੱਥ ਹੋ, ਆਪ ਤੋਂ ਵੱਡਾ ਕੌਣ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਚੌਰ ਸਾਹਿਬ ਕਰ ਰਹੇ ਬਾਬਾ ਬੁੱਢਾ ਸਾਹਿਬ ਜੀ ਵੱਲ ਵੇਖ ਕੇ ਕਿਹਾ ਸੀ, ਇਹ ਸੇਵਕ ਕੀ ਵਸਤ ਸਦੀਵਾ, ਜਿਸ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਇਸ 12 ਸਾਲਾਂ ਦੇ ਬੱਚੇ ਭਾਈ ਬੂੜੇ ਨੂੰ ਬੁੱਢਾ ਕਹਿ ਕੇ ਸੀਨੇ ਨਾਲ ਲਾਇਆ ਸੀ, ਔਰ ਅੱਜ ਉਹੀ 98 ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੇਵਾਦਾਰ ਹੋਣਗੇ। ਅੱਜ ਦੇ ਦਿਨ ਜਿਸ ਵਕਤ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਸ਼ੋਭਿਤ ਕੀਤਾ ਗਿਆ, ਜਿਸ ਦਾ ਵਜ਼ਨ ਲਗਭਗ ਉਸ ਵੇਲੇ 50 ਕਿਲੋ ਦੇ ਕਰੀਬ ਦੱਸਿਆ ਜਾਂਦਾ ਹੈ, ਅਤੇ ਪਾਵਨ ਸਰੂਪ ਜਦੋਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੁਸ਼ੋਭਿਤ ਕੀਤਾ, ਬੈਰਾਗ ਨਾਲ ਭਰੇ ਹੋਏ ਨੇਤਰਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਬਾਬਾ ਬੁੱਢਾ ਸਾਹਿਬ ਜੀ ਲਿਜਾ ਰਹੇ, ਅਤੇ ਮਨ ਵਿੱਚ ਉਸ ਵੇਲੇ ਸ਼ਬਦ ਪੜਿਆ ਜਾ ਰਿਹਾ ਸੀ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੀਰਾ, ਜਿੱਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਪਾਵਨ ਸਰੂਪ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੀੜਾ ਸਾਹਿਬ ਦੇ ਉੱਪਰ ਤਖ਼ਤ ਸਾਹਿਬਾਨਾਂ 'ਤੇ ਸੁਸ਼ੋਭਿਤ ਕੀਤਾ ਗਿਆ, ਬਾਬਾ ਬੁੱਢਾ ਸਾਹਿਬ ਜੀ ਸਰੂਪ ਰੱਖ ਕੇ ਥੋੜ੍ਹਾ ਜਿਹਾ ਪਿੱਛੇ ਹੋਏ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਤਾਬਿਆ ਬੈਠਣਗੇ, ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ਼ਾਰਾ ਕਰਕੇ ਸ਼ਬਦ ਵਰਤਿਆ ਸੀ, ਬਾਬਾ ਬੁੱਢਾ ਖੋਲ੍ਹੋ ਗ੍ਰੰਥ, ਲਿਹੋ ਆਵਾਜ਼, ਸੁਣੇ ਸਭ ਪੰਥ, ਅਦਬ ਸਹਿਤ ਜਬ ਗ੍ਰੰਥ ਕੋ ਖੋਲ੍ਹਾ, ਲੇ ਆਵਾਜ਼ ਬੁੱਢਾ ਮੁਖ ਬੋਲਾ। ਸੂਹੀ ਮਹੱਲਾ ਪੰਜਵਾਂ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਥਾਨ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਪਾਵਨ ਹੁਕਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਜਿਸ ਵੇਲੇ ਬਖਸ਼ਿਸ਼ ਹੋਇਆ, ਸੰਪੂਰਨਤਾ 'ਤੇ ਦੋਵੇਂ ਹੱਥ ਜੋੜ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਸੰਬੋਧਨ ਹੋ ਕੇ ਕਿਹਾ ਸੀ, ਬਾਬਾ ਜੀ ਜਪਜੀ ਸਾਹਿਬ ਦਾ ਪਾਠ ਸੁਣਾਇਓ ਉਵੇਂ ਜਿਵੇਂ ਗੁਰੂ ਨਾਨਕ ਸਾਹਿਬ ਜੀ ਤੋਂ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਤੁਸੀਂ ਸਾਹਮਣੇ ਬੈਠ ਕੇ ਸੁਣਿਆ ਸੀ। ਬਾਬਾ ਬੁੱਢਾ ਸਾਹਿਬ ਜੀ ਨੇ ਅੱਜ ਦੇ ਦਿਨ ਜਪਜੀ ਸਾਹਿਬ ਪੜ੍ਹਿਆ, ਹਰੇਕ ਸਿੱਖ ਦੇ ਹਿਰਦੇ ਨੂੰ ਸੁਣ ਕਰਕੇ ਧੁਰ ਮੰਡਲ ਕਰਤੇ ਪੁਰਖ ਦੇ ਚਰਨਾਂ ਦੇ ਵਿੱਚ ਨਿਵਾਸ ਕਰਵਾ ਦਿੱਤਾ। ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਗ੍ਰੰਥੀ ਸਿੰਘ ਸਥਾਪਨਾ ਦਿਵਸ ਦੀਆਂ ਆਪ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਵਣ। ਸਤਿਗੁਰੂ ਸਾਹਿਬ ਨੇਮ ਅਤੇ ਪ੍ਰੇਮ ਬਖਸ਼ਿਸ਼ ਕਰਨ ਆਓ। ਆਸਾ ਜੀ ਦੀ ਵਾਰ ਦੇ ਕੀਰਤਨ ਦੀ ਪ੍ਰਾਰੰਭਤਾ ਹੋਣ ਲੱਗੀ ਹੈ, ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

वक्कलेते दे मालया मुकाले दोजक चलया।

ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੀਵਨ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸੁਮਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨਕੇ ਹਿਰਦੇ ਜਿਨ ਵਿੱਚ

ਪੁੱਛ ਗਿਆ ਹੋਂ ਸਚਿਆਰ ਕੁੜਿਆਰ ਹੋਂ ਵਿੱਚ ਪਾਪ ਕੁਨ ਵਿਚਾਰ ਹੋਂ ਵਿੱਚ ਨਰਕ ਸੁਰਗ ਅਵਤਾਰ ਹੋਂ ਵਿੱਚ ਹੱਸੇ ਹੋਂ ਵਿੱਚ ਰੋਵੈ ਹੋਂ ਵਿੱਚ ਭਰੀਏ ਹੋਂ ਵਿੱਚ ਧੋਵੈ ਹੋਂ ਵਿੱਚ ਜਾਤੀ ਜਿਨਸੀ ਖੋਵੈ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਮੇ ਕਰ ਕਰ ਜੰਤੂ ਪਾਇਆ ਹੋਮੇ ਬੁੱਝੇ ਤਾਂ ਦਰ ਸੂਝੇ ਗਿਆਨ ਵਿਹੂਣਾ ਕਥ ਕਥ ਲੂਝੇ ਨਾ

ਮੋੜੀਦਾਨ ਮੰਡਾਂ ਦਾ ਲਿਖਾ ਜਿਵੇਂ ਲੈ ਮਸਤਕ ਲਾਈਐ ਲਾਲ ਛੱਡੀਐ ਹੋਏ ਫਲ ਤੇ ਵੇਹੋ ਪਾਈਐ ਜੇ ਵੇਹੀ ਘਰ ਕਮਾਈਐ।

ਵਾਹਿਗੁਰੂ।

ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਇਸੀ।

ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਬੁੱਢਾ ਸਾਹਿਬ ਜੀ ਦੇ ਸੀਸ ਪਰ ਸ਼ੋਭਿਤ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕਰਵਾਇਆ। ਐਸੀ ਦੀਨ ਦਿਆਲ ਸਤਿਗੁਰੂ ਜੀਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ

ਸ਼੍ਰੀ ਆਸਾ ਜੀ ਦੇ ਵਾਰ ਦੀ ਭੋਗ ਜੀ ਕੀ ਅਰਦਾਸ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ। ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ, ਦਾਰਾਈ ਸੰਗਤ ਨੂੰ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ, ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਸੁਖਜਿੰਦਰ ਸਿੰਘ, ਬੀਬੀ ਪੂਜਾ ਤਥਾ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਹਜ਼ੂਰ ਲੰਗਰ ਸੇਵਾ ਪ੍ਰਾਪਤ ਕੀਤੀ, ਸਤਿਗੁਰੂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਚੜ੍ਹਦੀ ਕਲਾ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ, ਆਪ ਜੀ ਦੇ ਹਜ਼ੂਰ ਬੀਬੀ ਮੁਸਕਾਨ ਸਾਹਨੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਸਤਿਗੁਰੂ ਜੀ ਉਹ ਕਿਰਪਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ।

ਪੋਟ ਨ ਆਵੈ ਕਾਈ ਰਾਮ ਖਾਤ ਖਰਚਤ ਬਿਲਸ਼ਤ ਸੁਖ ਪਾਇਆ।

0: ਬਿਨਵੰਤ ਨਾਨਕ ਇਛ ਪੁੰਨੀ ਪੇਖ ਦਰਸ਼ਨ ਜੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਬਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧਸੰਗ ਜੀਓ, ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਫਰਮਾਨ ਹੈ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ ਦੇ ਮਹਾਂਵਾਕ ਅਨੁਸਾਰ ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ, ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ, ਉੱਥੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਅੰਮ੍ਰਿਤ ਵੇਲੇ ਤੋਂ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਸਭ ਤੋਂ ਪਹਿਲਾਂ ਸੰਗਤੀ ਰੂਪ ਦੇ ਵਿੱਚ ਸ੍ਰੀ ਸੁਖਨੀ ਸਾਹਿਬ ਰਿਪਾਠ ਹੋਏ, ਪ੍ਰਭਾਤ ਫੇਰੀ, ਉਸ ਤੋਂ ਬਾਅਦ ਨਿਤਨੇਮ ਸੰਪੂਰਨ ਆਸਾ ਜੀ ਦੀ ਵਾਦ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤੇ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਪੜ੍ਹੇ ਸੁਣੇ ਗੁਰਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਦੇ ਵਿੱਚ ਵਸਾਉਣ। ਹੁਣ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਦੀ ਰਮਤਾ ਹੋਣੀ ਹੈ। ਸੋ ਅੱਜ ਦੇ ਅੰਮ੍ਰਿਤ ਵੇਲੇ ਦੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ, ਸੇਵਕ ਪਰਿਵਾਰ, ਸਰਦਾਰ ਸੁਖਜਿੰਦਰ ਸਿੰਘ ਜੀ, ਬੀਬੀ ਪੂਜਾ, ਸਮੁੱਚੇ ਪਰਿਵਾਰ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਅਤੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਹੋਏ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਸੇਵਾਵਾਂ ਕੀਤੀਆਂ। ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਪਰਿਵਾਰ ਦੀਆਂ ਸੇਵਾਵਾਂ ਭਿੱਟਾਵਾਂ ਦਾ ਪ੍ਰਵਾਨ ਕਰਨ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਪਰਿਵਾਰ ਵੱਲੋਂ। ਬੇਨਤੀ ਹੈ ਪਰਿਵਾਰ ਵੱਲੋਂ ਗੁਰੂ ਕਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਛੱਕ ਕੇ ਲਿਆਉਣ ਦੀ ਕਿਰਪਾਲਤਾ ਕਰਨੀ। ਆਓ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਸਲੋਕ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰਮੁਖ ਹਰ ਗੁਣ ਗਾਏ ਸਹਿਜ ਸੁਖ ਸਾਰੇ, ਨਾਨਕ ਨਾਮ ਨਿਦਾਨ ਹਿਰਦੈ ਉਰ ਹਰੇ।

ਲਾਏ ਜਾਣਦੇ ਹੋ ਮਤੀ ਉਪਦੇਸ਼ ਵਿੱਚੋਂ ਭਰਮ ਜਾਏ ਜੋ ਤੁਰ ਲਿਖਿਆ ਲੇਖ ਸੋਈ ਸਭ ਕੁਮਾਏ ਸਭ ਕਛ ਤਿਸਦਾ ਵਸ ਹੈ ਦੂਜੀ ਨਾਹੀਂ ਜਾਏ ਨਾਨਕ ਸੁਖ ਆਨੰਦ ਪਏ ਪ੍ਰਭ ਕੀ ਮਨ ਰਜਾਏ ਗੁਰਪੁਰ

ਸਤੜੇ ਸੁਖੀ ਸਵਾਨਾ ਜੋ ਰਤੇ ਸਹਿ ਆਪਣੈ ਪ੍ਰੇਮ ਵਿਸ਼ੋਹਾ ਧਨੀ ਸੋ ਅੱਠੇ ਪਹਿਰ ਲਵਾਨਾ।

ਸਭ ਪਤ ਤੇ ਉਦਾਰਨ ਪਰ ਬ੍ਰਹਮ ਸਮਰਥ ਪੁਰਖ ਅਪਾਰ ਜਿਸੇ ਉਧਾਰੇ ਨਾਨਕਾ ਸੋ ਸਿਮਰੈ ਸਿਰਜਨਹਾਰ ਦੂਜੀ ਛੋਟ ਕਵਾਟੜੀ ਇੱਕ ਸੌ ਚਿਤ ਲਾਏ ਦੂਜੇ ਭਾਵੀ ਨਾਨਕਾ ਵਹਿਲ ਲੁੜੰਦੜੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਹਾ ਸੱਚ ਵੱਖਰ ਜਿੰਨੀ ਲੱਦਿਆ ਸੀ ਸੱਚੜੇ ਪਾਸਾਰ

ਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤਲ ਔ ਰਾਮਾ ਕਮਲ ਕੁਸੁਮ ਚੰਪਕ ਕੇ ਨਾਮਾ ਗੌਰਾ ਔ ਕਾਂਦਰਾ ਕਲਿਆਣਾ ਅਸ਼ਟ ਪੁੱਤਰ ਦੀਪਕ।

ਗਵਰੀ ਗਾਵਹਿ ਆਸਾਵਰੀ ਤਿਹ ਪਾਤਸ਼ਾਹ ਸਿੰਧਵੀ ਆਲਾਪੀ ਸ੍ਰੀ ਰਾਗ ਸਿਉ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੋਂਡ ਗੰਭੀਰ ਅਸ਼ਟਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਕਸ਼ਟਮ ਏਗ ਰਾਗ ਵਹਿ ਗਾਵੈ ਪੰਚੋ ਸੰਗ ਬਰੰਗਣ ਲਾਵਹਿ ਸੁਰਠ ਗੁੰਡ ਮਲਾਰੀ ਧੁਨੀ ਪੁਨ ਗਾਵਹਿ ਆਸਾ ਗੁਣਗੁਨੀ ਉੱਚੈ ਸੁਰ ਸੂਹੋ ਪੁਨ ਕੀਨੀ ਮੇਘ ਰਾਗ ਸਿਉ ਪੰਚੋ ਚੀਨੀ ਬੈਰਾ ਥਰ ਗਜ ਧਰ ਕੇ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੇ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨ ਹੋ ਵਿਸਾਰੇ ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ, ਘਰ ਤੇਰਾ ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣਹੋ ਸੰਤੋ, ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹੇ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ, ਆਨੰਦ ਸੁਨਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਰ ਤੂਰੇ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਰ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
1: ਤੁਮ ਪੈ ਅਰਦਾਸ ਜੀਉ ਪਿੰਡ ਸਭ, ਤੁਮ ਮਾਤ ਪਿਤਾ ਹਮ ਬਾਰਕ ਪਾਵੈ ਸੁਖ ਕਨੇਰੇ, ਕੋਈ ਨ ਜਾਣੈ ਤੁਮਰਾ ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਤੁਮਰੀ ਗਤ ਮਿਤ ਤੁਮਹੀ, ਬੋਲੋ ਜੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਹ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੇ ਆਏ ਘਰ ਨੌਨੀ ਦਿਆ ਵੈ ਧਾਏ, ਸਭ ਥਾਈ ਹੋਏ ਸਹਾਇ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ, ਬੋਲੋ ਜੀ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ, ਖਾਲਸਾ ਜੀ ਬੋਲੋ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਇਤ। ਦੇਖ ਦੇਖ ਫਤਿਹ ਬਿਰਧ ਕੀ ਪੈ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ